ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰਨਾਖ ਸੁਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ।

ਪਾਵਨ ਤੁਧਨ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨ ਇੰਦਰ ਇੰਦਰਾਸਣ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਧਨ ਸਿੱਧ ਸਮਾਧੀ ਅੰਦਰ ਗਾਵਨ ਤੁਧਨ ਸਾਧ ਵਿਚਾਰੇ ਗਾਵਨ ਤੁਧਨ ਜਤੀ ਸਤੀ ਸੰਤੋਖੀ ਗਾਵਨ ਤੁਧਨ ਵੀਰ ਕਰਾਰੇ ਗਾਵਨ ਤੁਧਨ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਧਨ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ

ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ

ਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਊਂ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ

ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸੁਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ।

ਨਾਮ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇ।

ਸਹਿਜ ਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਉ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸੋਯਮ ਭਾਉ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਓ ਤਾਕੇ ਤਾਪ ਤਨਕ ਮਹਿ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛਵਸ ਕਹਿ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਧਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸੁਵਈਆ ਪਾਏ

ਪੁੱਛੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ

ਵਾਜੇ ਸ਼ਬਦ ਖਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤੋ, ਸ਼ਬਦ ਧਰਹੁ ਪਿਆਰੁ, ਸਾਚਾ ਨਾਮ ਮੇਰਾ ਆਧਾਰੁ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ।

ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ।

ਤਰਸ ਪੇ ਹੋਈ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ, ਪਾਉ ਜਲ ਵਿਖਮ ਸੁਗਾਹੋ ਗੁਰਸਬ ਦੀ ਪਾਰ ਪਾਹੇ, ਜਿਨ ਕਉ ਲੱਗੀ ਪਿਆਸ।

सुख कोई न जाने तुमरा उचे ते ऊचा भगवंत

ਨਾਨਕ ਦਾਸ ਸਦਾ ਕੁਰਬਾਨੀ ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ

ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਤੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਤੇ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨਣੀ ਮੈਂ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਹੋਏ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਅਣ ਇਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਅਰੰਭਤਾ ਹੋਈ ਮਹਾਰਾਜ ਜੀ ਉਹ ਸੰਪੂਰਨ ਸੁਖਮਣੀ ਸਾਹਿਬ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦੈਰਾ ਸਾਹਿਬ ਦੇ ਪਾਠ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦੇ ਆ ਬਾਣੀ ਪੜ੍ਹਦੇ ਆ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਉਹ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸਿਕਤਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਰਿਸ਼ੀ ਸਾਨੀ ਦੀ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਬਨ ਮੋਚੀ ਵੱਲੋਂ ਪੁਰਖਿਆਂ ਦੀ ਆਤਮਕ ਸ਼ਾਂਤੀ ਵਾਸਤੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਸੇਵਕ ਪਰਿਵਾਰਾਂ ਵੱਲੋਂ ਆਪਣੇ ਪੁਰਖੇ ਬਾਬਾ ਰਾਮ ਦਿੱਤਾ ਅਤੇ ਬੀਬੀ ਕੇਸਰੋ ਦੀ ਆਤਮਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਛੜੀਆਂ ਆਤਮਾਵਾਂ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਪਿੱਛੇ ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਰਿਵਾਰਾਂ ਵੱਲੋਂ ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕੀਤੀ ਭੇਟਾ ਪ੍ਰਵਾਨ ਕਰਨੀ ਖਜ਼ਾਨੇ ਭਰਪੂਰ ਕਰਨੇ ਜੀਓ ਦਰ ਘਰ ਦੇ ਸੇਵਕ ਭਾਵਨਾ ਜੋਸ਼ੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਕੇ ਸਹਾਇਤਾ ਕਰਨੀ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੇ ਰੋਗਤਾ ਦੀ ਅਰਦਾਸ ਕਰਦੇ ਨੇ ਕਿਰਪਾ ਕਰਨੀ ਜੀਓ ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਇਆ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਜੀ ਅੱਜ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਤਨ ਮਨ ਧਨ ਦੇ ਨਾਲ ਸਿੱਖ ਸੰਗਤਾਂ ਨੇ ਸੇਵਾਵਾਂ ਕੀਤੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਰਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ, ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ, ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ।

0: ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਿਲ ਹੋ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚਿਆ, ਰੱਤੇ

पावन पंगतियां सारे गाओ, ਤੁਹਾਡੇ ਵੀ ਸਾਡੇ ਵੀ ਮਹਾਰਾਜ ਸਭ ਦੇ ਕਾਰਜ ਰਾਸ ਕਰਨ, ਇਹ ਪੰਕਤੀਆਂ ਅਰਦਾਸ ਬਣ ਜਾਏ। ਆਖਿਓ ਸਾਰੇ ਮਿਲ ਕੇ।

ਇਹ ਸਾਡੀ ਵਾਰੀ ਆਈ ਹੈ ਕਈ ਜਨਮਾਂ ਵਿੱਚੋਂ ਲੰਘ ਕੇ। ਤੇ ਕਹਿੰਦੇ ਨੇ ਕਰਮਾਂ ਵਾਲੀ ਰੂਹਾਂ ਉਹ ਜਾਣਦੀਆਂ ਨੇ। ਸਤਿਗੁਰਾਂ ਨੇ ਕਈ ਜਨਮਾਂ ਦਾ ਜ਼ਿਕਰ ਕੀਤਾ, ਕਈ ਜਨਮ ਪਏ, ਕੀਟ ਪਤੰਗਾ ਕੀੜੇ ਮਕੌੜੇ ਪਤੰਗੇ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਚੋਇਓ, ਕਿਹੜੀ ਕਿਹੜੀ ਜੂਨਾਂ ਸੱਪਾਂ ਦੀਆਂ, ਪੰਛੀ ਦੀਆਂ, ਪੱਥਰਾਂ ਦੀਆਂ, ਬ੍ਰਿਖਸ਼ ਦੀਆਂ। ਪਰ ਸਭ ਤੋਂ ਉੱਤਮ ਪਦਵੀ ਹੈ ਮਨੁੱਖੀ ਜਨਮ ਜੋ ਆਪਾਂ ਬੈਠੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਸੋਝੀ ਹੋ ਗਈ ਨਾ ਮਹਾਰਾਜ ਨੇ ਮਿਹਰ ਕਰ ਦਿੱਤੀ, ਲੋਕ ਪਰਲੋਕ ਦਾ ਗਿਆਨ ਹੋਇਆ, ਫਿਰ ਉਹਨਾਂ ਨੇ ਕਹਿ ਦਿੱਤਾ ਐਸੇ ਘਰ ਹਮ ਬਹੁਤ ਵਸਾਏ। ਮੈਂ ਕਈ ਘਰ ਵਿੱਚ ਬਹਿ ਬਹਿ ਕੇ ਜਨਮਾਂ ਦੀ ਗੱਲ ਕੀਤੀ, ਤੇ ਫਿਰ ਉਹ ਐਸੀ ਇਸ ਜਾਮੇ ਵਿੱਚ ਬੰਦਗੀ, ਪਿਛਲੇ ਜਨਮਾਂ ਦੀ ਕੁਝ ਬੰਦਗੀ, ਫਿਰ ਉਹਦਾ ਹੀ ਰੂਪ ਹੋ ਗਈ, ਫਿਰ ਜਨਮ ਤੇ ਮਰਨ ਦੀ ਚੱਕਰੀ ਵਿੱਚੋਂ ਮੁਕਤ ਹੋ ਗਈ। ਸੱਚੀ ਪਿਆਰਿਓ, ਕਿਸ ਘਰ ਵਿੱਚ ਜਨਮ ਲੈਣਾ, ਕਿਹੜੀ ਜਾਤ, ਕਿਹੜਾ ਸ਼ਹਿਰ, ਕਿਹੜੀ ਗਲੀ, ਕੋਈ ਨਹੀਂ ਜਾਣ ਸਕਦਾ। ਜੇਕਰ ਬੰਦਾ ਜੀਵਨ ਉੱਚਾ ਤੇ ਸੁੱਚਾ ਬਣਾ ਲਏ ਨਾ, ਕਹਿੰਦੇ ਨੇ ਫਿਰ ਸਦਾ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਇਹ ਵੀ ਬਹੁਤ ਵੱਡਾ ਦੁੱਖ ਹੈ, ਵਾਰ ਵਾਰ ਜਨਮ ਲੈਣਾ, ਕੁੱਖ ਵਿੱਚ ਗਰਭ ਵਿੱਚ ਰਹਿਣਾ। ਤੇ ਜ਼ਰੂਰੀ ਨਹੀਂ ਹਰ ਵਾਰੀ ਇਨਸਾਨੀ ਜਾਣਨਾ, ਕੁਦਰਤ ਨੇ ਤਾਂ ਨਿਯਮ ਬਣਾਇਆ, ਟ੍ਰਾਂਸਫਰ ਕਰ ਦੇਣੇ ਉਹਨੇ ਬੋਡੀ, ਕੁੱਤਾ ਬਿੱਲਾ ਗਾਵਾਂ ਮੱਝਾਂ, ਜਿਹੋ ਜਿਹਾ ਕਰਮ ਉਹੋ ਜਿਹੀ ਅੱਗੇ ਜਗ੍ਹਾ ਮਿਲ ਜਾਣੀ। ਪਰ ਕਰਮਾਂ ਵਾਲੀਆਂ ਰੂਹਾਂ ਨੂੰ ਜੇ ਇਸ ਜਾਮੇ ਵਿੱਚ ਰਜ ਰਜ ਕੇ ਉਹਦੇ ਗੁਣ ਗਾਏ ਤੇ ਰਜ ਰਜ ਕੇ ਹੀ ਚੰਗੇ ਕਰਮ ਕੀਤੇ, ਫਿਰ ਇਸ ਤੋਂ ਵੀ ਵੱਡਾ ਜੀਵਨ ਮਿਲਦਾ ਹੈ। ਫਿਰ ਆਪ ਵੀ ਜੁੜਦਾ ਹੈ, ਹੋਰਨਾਂ ਨੂੰ ਵੀ ਜੋੜਦਾ ਹੈ, ਫਿਰ ਐਸਾ ਜੀਵਨ ਮਿਲਦਾ ਹੈ, ਫਿਰ ਉਹਦੇ ਵਰਗਾ ਹੀ ਹੋ ਜਾਂਦਾ ਹੈ, ਫਿਰ ਦੁਨੀਆਂ ਉਹਦੀ ਪੂਜਾ ਕਰਨ ਲੱਗ ਪੈਂਦੀ ਹੈ। ਮਹਾਰਾਜ ਕਹਿੰਦੇ ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ। ਸੋ ਐਸੀ ਭਾਵਨਾ ਬਣਾ ਕੇ ਇੱਕ ਵਾਰੀ ਅਰਦਾਸ ਕਰੋ, ਜਿੰਨੇ ਵੀ ਤੁਸੀਂ ਬੈਠੇ ਹੋ, ਸਕਰੀਨ ਤੁਹਾਡੇ ਸਾਹਮਣੇ ਹੈ, ਔਰ ਤੁਸੀਂ ਬੜੇ ਸਿਆਣੇ ਹੋ, ਸੂਝਵਾਨ ਹੋ, ਜ਼ਿੰਦਗੀ ਦੀਆਂ ਹਕੀਕਤ ਸਾਨੂੰ ਤੁਹਾਨੂੰ ਸਭ ਨੂੰ ਪਤਾ ਹੀ ਹੈ, ਕਿਉਂਕਿ ਆਪਾਂ ਸੰਸਾਰੀ ਵੀ ਹਾਂ, ਪਰ ਇਹ ਜੀਵਨ ਬਾਕੀ ਤੇ ਗੁਜ਼ਰਾਨ ਹੀ ਹੈ। ਅਸਲ ਮਨੋਰਥ ਪਰਮਾਤਮਾ ਨੂੰ ਮਿਲਣ ਦਾ ਹੈ।

ਮਹਾਰਾਜ ਇਹ ਅਰਦਾਸ ਸਾਡੇ ਅੰਦਰੋਂ ਨਿਤਾ ਪ੍ਰਤੀ ਬਣ ਜਾਏ, ਨਿਤ ਦੀ ਅਰਦਾਸ ਬਣ ਜਾਏ, ਜਿਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਪਿਆਸ ਹੈ। ਮਹਾਰਾਜ ਕਹਿ ਰਹੇ ਨੇ ਫਿਰ ਉਹ ਪੂਰੀ ਹੋ ਜਾਂਦੀ ਹੈ। ਦੁੱਧ ਮੰਗਦੇ ਹਾਂ, ਦੁੱਧ ਮਿਲ ਗਿਆ, ਪੁੱਤ ਮੰਗਿਆ, ਪੁੱਤ ਮਿਲਿਆ, ਘਰ ਮੰਗਿਆ, ਕਾਰੋਬਾਰ ਮੰਗਿਆ, ਸਭ ਕੁਝ ਮਿਲ ਗਿਆ, ਫਿਰ ਉਹ ਮੰਗਿਆ ਹੀ ਨਹੀਂ ਜੋ ਮੰਗਣਾ ਸੀ। ਕੁਝ ਰੂਹਾਂ ਐਸੀਆਂ ਨੇ ਜਿਹੜੇ ਮਹਾਰਾਜ ਅੱਗੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਮਹਾਰਾਜ ਹੁਣ ਤੁਸੀਂ ਮਿਲ ਜਾਓ ਜਾਂ ਤੁਸੀਂ ਮੈਨੂੰ ਮਿਲਾ ਲਓ, ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ। ਉਹਦੇ ਦਰਸ਼ਨਾਂ ਵਿੱਚ, ਉਹਨੂੰ ਮਿਲਣ ਵਿੱਚ ਬਹੁਤ ਸੁੱਖ ਹੈ, ਬੜਾ ਆਨੰਦ ਹੈ। ਉਹਦੇ ਨਾਮ ਲਿਆ ਹੀ ਇੰਨਾ ਸੁੱਖ ਹੈ ਤੇ ਉਹਨੂੰ ਮਿਲ ਕੇ ਕਿੰਨਾ ਸੁੱਖ ਮਿਲੇ। ਸੱਚੇ ਪਾਤਸ਼ਾਹ ਮਿਹਰ ਕਰਨ, ਜੀਵਨ ਦਾ ਮਨੋਰਥ ਪੂਰਾ ਹੋ ਜਾਏ। ਫੁੱਲਾਂ ਚੁੱਕਾਂ ਦੀ ਖੀਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬਤ ਦਾ ਭਲਾ। ਆਓ ਭਾਈ ਸਾਹਿਬ ਜੀ, ਭਾਈ ਸਾਹਿਬ ਜੀ, ਭਾਈ ਜਸਵੀਰ ਸਿੰਘ ਜੀ, ਜੋ ਮੇਰੇ ਆਪਣੇ ਸ਼ਹਿਰ ਤੋਂ ਨੇ, ਜਲੰਧਰ ਤੋਂ ਨੇ, ਬੜੇ ਮਿੱਠ ਬੋਲੜੇ, ਔਰ ਬੜੀ ਦੇਰ ਤੋਂ ਮੈਨੂੰ ਅਸੀਸਾਂ ਦਿੰਦੇ ਆ ਰਹੇ ਨੇ, ਔਰ ਬੜਾ ਟਿੱਕਾ ਮਹਾਰਾਜ ਨੇ ਹਿਰਦੇ ਵਿੱਚ ਵਸਿਆ ਹੈ, ਵਸਾਇਆ ਹੈ। ਕਿਉਂਕਿ ਕੀਰਤਨ ਗਾਣਾ, ਕਥਾ ਕਰਨੀ, ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ, ਇਹ ਅੰਦਰ ਦਾ ਸੁੱਖ ਹੈ, ਮਨ ਦਾ ਸੁੱਖ ਹੈ। ਤੇ ਮਹਾਰਾਜ ਨੇ ਤਰਸ ਕੀਤਾ ਹੈ, ਸਾਡੇ ਹਿਰਦੇ ਵਿੱਚ ਉਹਦਾ ਤਰਸ ਹੈ। ਉਹ ਬੜੇ ਪਿਆਰੇ ਸੱਜਣ ਨੇ, ਉਹਨਾਂ ਨੂੰ ਬੇਨਤੀ ਹੈ, ਆਓ ਆਪ ਜੀ ਦੀਆਂ ਸਾਡੀਆਂ ਝੋਲੀਆਂ ਮਹਾਰਾਜ ਦੇ ਬਚਨਾਂ ਨਾਲ ਭਰ ਦੇਣ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।

ਰਾਜਾ ਵੇਖਾਲ ਇਹ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾਵ ਜੁਲਾਈ ਪੰਦ ਤੋ ਨੈਨੀ ਦਰਸ ਦਿਖਾਲ ਸ਼ਰਮ ਨੇ ਸੁਨੀ ਕਹਾਣੀਆਂ ਜੇ ਗੁਰ ਥੀਵੈ ਕਿਰਪਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ

सचखंड वसै निरंकार।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਸੰਗ ਜੀ, ਆਪ ਜੀ ਵਡਭਾਗੀ ਹੋ, ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਦੇ ਜਥੇ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ। ਸ਼ਬਦ ਕੀਰਤਨ ਉਪਰੰਤ ਚੱਲ ਰਹੀ ਸ੍ਰੀ ਜਪਜੀ ਸਾਹਿਬ ਦੇ ਵਿੱਚੋਂ ਲੜੀਵਾਰ ਵਿਚਾਰ ਦੇ ਦਰਮਿਆਨ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ, ਜਪ ਬਾਣੀ ਦੀ ਇਹ 37ਵੀਂ ਪੌੜੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਚੌਥੇ ਪੜਾਅ ਦੀ ਗੱਲ ਇਸ ਪਾਵਨ ਪਵਿੱਤਰ ਪੌੜੀ ਅੰਦਰ ਕਰਦੇ ਨੇ, ਜਿਹੜੀ ਵਿਚਾਰ ਸਤਿਗੁਰਾਂ ਨੇ ਧਰਮ ਖੰਡ ਤੋਂ ਆਰੰਭ ਕੀਤੀ, ਗਿਆਨ ਖੰਡ ਔਰ ਸਰਮ ਖੰਡ ਤੇ ਚੌਥਾ ਹੈ ਕਰਮ ਖੰਡ। ਇਹ ਚਾਰ ਵਿਦਵਾਨਾਂ ਨੇ ਦੱਸਿਆ ਪੜਾਓ ਨੇ, ਤੇ ਪੰਜਵੀਂ ਮੰਜ਼ਲ ਹੈ ਜਿਸ ਦਾ ਇਸੇ ਹੀ ਪੌੜੀ ਵਿੱਚ ਸੰਖੇਪ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਸੱਚ ਖੰਡ। ਕਰਮ ਖੰਡ ਦੀ ਜੋ ਵਿਆਖਿਆ ਗੁਰੂ ਨਾਨਕ ਸਾਹਿਬ ਕਰਦੇ, ਆਓ ਸਭ ਮਨ ਵਿਰਤੀਆਂ ਇਕਾਗਰ ਕਰਕੇ ਕੁਝ ਸਮੇਂ ਲਈ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰੀਏ। ਮੇਰੇ ਸਤਿਗੁਰ ਸੱਚੇ ਪਾਤਸ਼ਾਹ, ਪਹਿਲਾ ਬਚਨ ਇਸ ਪੌੜੀ ਦਾ ਕਰਮ ਖੰਡ ਦਾ ਜੋ ਅਲਾਉਂਦੇ ਹਨ ਫੁਰਮਾਉਂਦੇ ਹਨ, ਕਰਮ ਖੰਡ ਕੀ ਬਾਣੀ ਜੋਰ। ਗੁਰੂ ਕੇ ਪਿਆਰਿਓ, ਇੱਥੇ ਬਾਣੀ ਤੋਂ ਮੁਰਾਦ ਗੁਰਬਾਣੀ ਸ਼ਬਦ ਨਹੀਂ ਹੈ, ਬਾਣੀ ਤੋਂ ਮੁਰਾਦ ਗੁਰੂ ਬਾਬੇ ਨੇ ਲਈ ਹੈ ਬਨਾਵਟ। ਕਰਮ ਦਾ ਅਖਰੀ ਅਰਥ ਹੈ ਬਖਸ਼ਿਸ਼, ਬਖਸ਼ਿਸ਼ ਦਾ ਖੰਡ। ਜਿਵੇਂ ਜਿਸ ਮਨੁੱਖ ਦੇ ਉੱਤੇ ਪਾਰ ਬ੍ਰਹਮ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ, ਉਸ ਮਨੁੱਖ ਦੀ ਹਯਾਤੀ ਜ਼ਿੰਦਗੀ ਦੇ ਵਿੱਚ ਇੰਨਾ ਆਤਮਕ ਬਲ ਭਰ ਜਾਂਦਾ ਕਿ ਉਸ ਆਤਮਕ ਬਲ ਦੀ ਬਰਕਤ ਨਾਲ ਦੁਨੀਆਂ ਦਾ ਕੋਈ ਵੀ ਵਿਕਾਰ ਜਿਹੜਾ ਉਹਦੇ ਨੇੜੇ ਨਹੀਂ ਟੁੱਕਦਾ। ਐਸੇ ਹੀ ਗੁਰਮੁਖਾਂ ਨੇ ਸੰਬੋਧਨ ਕਰਕੇ ਕਹਿ ਲਓ ਜਾਂ ਗੁਰੂ ਸਾਹਿਬਾਂ ਨੇ ਉਹਨਾਂ ਵੱਲੋਂ ਇਹ ਬਚਨ ਉਚਾਰਨ ਕੀਤੇ, ਉਹ ਕਹਿੰਦੇ ਫਿਰ ਇਸ ਅਵਸਥਾ ਵਿੱਚ ਪਹੁੰਚ ਕੇ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਆਰਾਮ। ਹੇ ਕਿਲ ਵਿਖੋ, ਹੇ ਪਾਪੋ, ਮੇਰੀ ਜ਼ਿੰਦਗੀ ਦੇ ਵਿੱਚੋਂ ਦੌੜ ਜਾਓ, ਕਿਉਂਕਿ ਮੇਰੇ ਹਿਰਦੇ ਰੂਪੀ ਸੇਜਾ ਤੇ ਮੇਰਾ ਪ੍ਰਭੂ ਪਤੀ ਕੰਤ ਪਾਰ ਬ੍ਰਹਮ ਪਰਮੇਸ਼ਰ ਆ ਰਿਹਾ। ਹੁਣ ਤੁਹਾਡੇ ਲਈ ਮੇਰੇ ਜੀਵਨ ਵਿੱਚ ਕੋਈ ਜਗ੍ਹਾ ਨਹੀਂ ਹੈ, ਕੋਈ ਮੁਕਾਮ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਫੁਰਮਾਉਂਦੇ ਬਖਸ਼ਿਸ਼ ਦਾ ਖੰਡ, ਤੇ ਜਦੋਂ ਨਦਰੇ ਕਰਮ ਕਰਦਾ ਤੇ ਅਥਾਹ ਸ਼ਕਤੀਆਂ ਜੀਵਨ ਵਿੱਚ
आ जांदियां। पंजवें पातशाह गुरु अर्जन देव महाराज अपने एक बचन राही इस खंड विच पहुंचे, इस पड़ाव ते पहुंचण वाले गुरमुख प्यारे दा जिक्र करदे ने। उदे पास ओ शक्ति, ओ ताकत, ओ आत्मक बल जिदे नाल फिर ओ करदा की है। धन गुरु अर्जन देव महाराज दा फुरमान है चार बरन चौहां के मर्दन खट दर्शन कर तलीरे। साडे देश विच प्रचलित ने प्रचंड ने अज भी चार वर्ण, खास करके बिपर ने चौं हिस्सियां विच इंसानियत नू वंडिया होया चार वर्णा विच, ब्राह्मण, खत्री, वैस ते शूदर। धन गुरु पंजवें पातशाह महाराज बचन कर दे चार ही, चार बरन चौहां चार दे चारिया नू। ये जड़े विकार ने ना इन्हां चौहां नू ही नहीं उन्हां ने बख्शिया, मोह के अपने छल विच लिया, इन्हां नू मसल के रख दिता है चौं वरना। गुरुदेव एक होर जिक्र कर दे खट दर्शन शे भेक, जिदे विच जोगी, जंगम, सरेवड़े, सन्यासी ए भी नहीं बच सके विकारां दे हत्थों। लेकिन धन गुरु पंजवें पातशाह महाराज बचन कर दे जिन मिल मारे पंच सूर बीर, इना विकारां नू गुरु अर्जन देव सचे पातशाह मामूली ताकत वाले बयान नहीं करे। ए भी सूरमे ने, सूरबीर योधे ने, बखूबी सतगुरां ने इना दे सारे कोड़मे दा जिक्र कीता गुरुदेव ने इस शब्द अंदर। पर किसे रब्बी बख्शिश दे पात्र गुरमुख प्यारे ने गुरु नू मिल के, जिन मिल गुरु नू मिल के इन्हां पंजां सूरमियां नू मार लिया। जिन मिल मारे पंच सूरवीर, ऐसो कौन बलीर है। एहो जिहा इस दुनिया संसार विच कौन है ऐने बल वाला, ऐनी ताकत वाला जिन्ने गुरु नू मिल के इन्हां पंजां नू मार दिता होवे। ये पंजे अथा शक्तियां रखण वाले ने, आम मनुखां दे कोलों ये वस विच नहीं आउंदे, बल्कि अगे चल सतगुरां ने इना दा जिक्र कीता है कि ताकत तान के नैना दा। ये केवल पांच नहीं हन, इहदे अच्छी खासी बड़ी वड्डी सेना है, पांच ही नहीं हन। असल विच ओह इह कलयुग दे विच इस समय दे विच साहिब कहिंदे पूरन है, ऐ समा जिहड़ा इहदे विच ओह मनुख पूरा है, उहदे विच कोई कमी नहीं है। जिन मिलवारे पंच सूरवीर, ऐसो कौन बलीरे, ते जिन पंच मार इन पंजा नू मार के बिदार पाड़ दिता, इना नू पछाड़ दिता, इना नू जिन इन पंजा नू मार के बिदार गुदारिया, गुदारे दा मतलब चंगी तरह लताड़ दिता, मसल दिता, सो पूरा ए कली दे। हुण ये जड़े विकार ने ना, साहब कहंदे बड़े सूरमे ने,
ਇਹਨਾਂ ਦਾ ਬਹੁਤ ਵੱਡਾ ਇਕੱਠ ਹੈ, ਵੱਡੀ ਕੌਮ, ਇਹਨਾਂ ਦੀ ਕੌਮ ਬੜੀ ਵੱਡੀ ਹੈ, ਛੋਟੇ ਜੇ ਥੋੜੇ ਨਹੀਂ ਹਨ, ਬੜੀ ਵੱਡੀ ਕੌਮ ਹੈ ਇਹਨਾਂ ਵਿਕਾਰਾਂ ਦੀ। ਵਸ ਭਾਗੇ ਨਾਹੀਂ, ਆਮ ਮਨੁੱਖ ਦੇ ਵਸ ਵਿੱਚ ਨਹੀਂ ਆਉਂਦੇ, ਆਮ ਬੰਦਾ ਇਹਨਾਂ ਨੂੰ ਵਸ ਵਿੱਚ ਨਹੀਂ ਕਰ ਪਾਉਂਦਾ, ਤੇ ਆਮ ਬੰਦੇ ਤੋਂ ਇਹ ਡਰਦੇ ਵੀ ਹੈ ਨਹੀਂ। ਵਸ ਭਾਗੇ ਡਰ ਕੇ ਭਜਦੇ ਨਹੀਂ ਹੈ। ਮੁਹਕਮ ਫੌਜ ਹਠੱਲੀ ਰਹੀ, ਬੜੀ ਹੱਠ ਵਾਲੀ ਸਖਤ ਤੇ ਕਰੜੀ ਇਹਨਾਂ ਦੀ ਸੈਨਾ ਹੈ, ਫੌਜ ਹੈ ਪੂਰੀ, ਇਹ ਕੋਈ ਥੋੜੇ ਨਹੀਂ ਹਨ, ਇਹਨਾਂ ਦੀ ਕੋਈ ਗਿਣਤੀ ਥੋੜੀ ਨਹੀਂ ਹੈ ਕਿ ਕੋਈ ਇਹਨਾਂ ਨੂੰ ਡਰਾ ਕੇ ਭਜਾ ਸਕੇ ਜਾਂ ਇਹਨਾਂ ਨੂੰ ਕਿਸੇ ਸਲੀਕੇ ਨਾਲ ਆਪਣੇ ਅਧੀਨ ਵਸ ਕਰ ਸਕੇ। ਅੱਜ ਤੱਕ ਇਹਨਾਂ ਨੂੰ ਵਸ ਕਰਨਾ ਗੁਰੂ ਤੋਂ ਬਿਨਾਂ ਜੀਵਨ ਦੇ ਵਿੱਚੋਂ ਪਛਾੜਨਾ, ਲਤਾੜਨਾ, ਮਾਰਨਾ ਗੁਰੂ ਦੀ ਮਦਦ ਤੋਂ ਬਿਨਾਂ ਕੋਈ ਨਹੀਂ ਐਸਾ ਕਰ ਸਕਿਆ। ਗੁਰੂ ਦੀ ਸਹਾਇਤਾ ਨਾਲ ਹੀ ਇਹਨਾਂ ਨੂੰ ਸੋਧਿਆ ਤੇ ਸਾਧਿਆ ਜਾ ਸਕਦਾ। ਇਹ ਬੜੀ ਵੱਡੀ ਕੌਮ ਹੈ, ਵੱਡੀ ਫੌਜ ਹੈ, ਤੇ ਜਿਹਨੇ ਇਹ ਫੌਜ ਨੂੰ ਮਾਰਿਆ, ਦਲਿਆ, ਮਸਲਿਆ, ਗੁਰੂ ਕੇ ਪਿਆਰਿਓ, ਉਹ ਇਹੋ ਜਿਹਾ ਹੀ ਸੂਰਬੀਰ ਯੋਧਾ ਹੈ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਸੂਰਮਾ ਉਹਨੂੰ ਕਿਹਾ ਜਾਂਦਾ। ਕਰਮ ਖੰਡ ਕੀ, ਇਹ ਬਖਸ਼ਿਸ਼ ਦਾ ਖੰਡ ਜਿਹੜਾ ਜਦੋਂ ਅਕਾਲ ਪੁਰਖ ਕਰਤਾ ਪੁਰਖ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਨਾ ਜਿਨ੍ਹਾਂ ਪਿਆਰਿਆਂ ਤੇ, ਉਹਨਾਂ ਦੇ ਵਿੱਚ ਅਥਾ ਸ਼ਕਤੀ ਆ ਜਾਂਦੀ ਹੈ, ਉਸ ਸ਼ਕਤੀ ਦੀ ਬਦੌਲਤ ਕੋਈ ਵੀ ਵਿਕਾਰ ਐਸੇ ਗੁਰਮੁਖ ਪਿਆਰੇ ਦੀ ਜ਼ਿੰਦਗੀ ਹਯਾਤੀ ਵਿੱਚ ਆਪਣਾ ਜ਼ੋਰ ਨਹੀਂ ਪਾ ਸਕਦੇ। ਤਿੱਥੈ ਹੋਰ ਨਾ ਕੋਈ ਹੋਰ, ਇਸ ਅਵਸਥਾ ਦੇ ਵਿੱਚ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਨਹੀਂ, ਕੇਵਲ ਤੇ ਕੇਵਲ ਇੱਕ ਅਕਾਲ ਪੁਰਖ। ਜਿਵੇਂ ਗੁਰਮੁਖ ਪਿਆਰੇ ਰੱਬ ਦੇ ਬੰਦੇ, ਭਜਨ ਬੰਦਗੀ ਕਰਨ ਵਾਲੇ, ਉਹਨਾਂ ਨੇ ਡੰਕੇ ਦੀ ਚੋਟ ਤੇ ਗੱਲ ਕਹੀ ਦੁਨੀਆ। ਬਾਬਾ ਨਾਮਦੇਵ ਜੀ ਨੇ ਵੀ ਇਹ ਫਲਸਫਾ ਬਿਆਨ ਕੀਤਾ, ਕਹਿਣ ਲੱਗੇ ਕਰਤੇ ਦੀ ਇਬਾਦਤ ਬੰਦਗੀ ਕਰਦੇ ਹਾਂ, ਮੈਂ ਨਾਮਾ ਤੇ ਮੇਰਾ ਮਾਲਕ ਨਾਰਾਇਣ ਅਸੀਂ ਦੋਨੇ ਇੱਕ ਹੋ ਗਏ ਹਾਂ, ਮੇਰੇ ਜੀਵਨ ਦੇ ਵਿੱਚ ਉਹ ਪਰਮਾਤਮਾ ਹੀ ਪਰਮਾਤਮਾ, ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਉਹਦੇ ਤੋਂ ਸਿਵਾਏ ਦੂਜਾ ਕੋਈ ਨਹੀਂ, ਬਲਕਿ ਮੈਂ ਵੀ ਹੁਣ ਉਹਦਾ ਹੀ ਰੂਪ ਹੋ ਗਈ। ਬਾਬਾ ਕਬੀਰ ਜੀ ਵੀ ਇਸੇ ਤਰ੍ਹਾਂ ਬਚਨ ਕਰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ, ਕੋਈ ਨਾ ਸਕੈ ਪਛਾਣ ਨਹੀਂ, ਕੋਈ ਪਹਿਚਾਣ ਨਹੀਂ ਕਰ, ਕੋਈ ਇਹ ਨਹੀਂ ਦੱਸ ਸਕਦਾ ਰਾਮ ਕੌਣ ਹੈ ਤੇ ਕਬੀਰ ਕੌਣ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜ਼ਿਕਰ ਕੀਤਾ ਆਪਣੀ ਜਨਮ ਦੀ ਕਥਾ ਬਚਿੱਤਰ ਨਾਟਕ ਵਿੱਚ ਲਿਖਦੇ ਹਾਂ, ਤਿੰਨ ਪ੍ਰਭ ਜਬ ਆਏ ਸਮੋਏ ਦੀਆ ਤਬ ਹਮ ਜਨਮ ਕਲੂ ਮੈਂ ਲੀਆ। ਇਹਦੋ ਪਹਿਲਾਂ ਸਤਿਗੁਰੂ ਆਪਣੀ ਹਸਤੀ ਬਾਰੇ ਜ਼ਿਕਰ ਕਰਦੇ ਨੇ ਕਿ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਬਤ ਹੈ ਤਹਾਂ। ਹੇਮਕੁੰਟ ਉਹ ਜਗ੍ਹਾ
जिदी एक निशानी है सप्त सरिंग तै नाम कहावा पंड राज जै जोग कमावा तै हमारिक तपस्या साधी महाकाल काल का आराधी। हुण इह पढ़न विच फर्क है जी, काल का लफज पढ़ांगे ते अशुद्ध हो जाएगा। काल दा काल जिदा जिक्र गुरु कलगीधर पिता आप करदे हन, महाकाल रखवार हमारो, महालो मैं किंकर थारो, मैं उहदा दास हां। वो काल दा भी काल है परमात्मा परमेश्वर, इसलिए उन्हों काल नहीं विवे आप दा। वो मालक प्रभु ते मैं असी दो सी, असी दो तो दुवैते एक रूप हवा गयो, मैं ते मेरा मालक दुष्ट दमन असी दो तो एक हो गए। अकाल पुरख पार ब्रह्म परमेश्वर दा रूप हो गए। मैनू हुक्म होया कि जाओ मात लोक विच, साहब कहिंदे मेरा चेतन इसी करदा इत्थे आउन, चेतना भयो हमरो यामन कै चुभी रही सुरत प्रभ, प्रभु चरणा दे विच मेरी सुरत जुड़ी लगी चुभी पई सी, असी एक की सी मैं ते मेरा मालिक अकाल पुरख। ये जो कर्म खंड है बख्शिश दा खंड, जिदे उत्ते उदी बख्शिश हो जांदी, मैं फिर दोहरान लगा, उना जीवां मनुखां रब दे प्यारियां विच इनी शक्ति आ जांदी है कि उना दे जीवन विच विकार जेड़े ने उना दा कोई असर नहीं रह जांदा, विकारां दा असर नहीं रह जांदा, क्योंकि इना विकारां नू जिवें गुरु रामदास सच्चे पातशाह ने दस्सिया है, सवैया भट्टा ने सतगुरां दी सिफत करदे उच्चारण कीता, मोह मल बेवस कियो। हुण मोह नू मसलना हर बंदे दे वस दी गल नहीं, मोह दी ते दुनिया सारी मारी हुई है, मोह दे हत्थों मरी पई है, लेकिन मोह नू मसल देना, मोह कोई किरम कीड़ा नहीं है जिन्हों पकड़ के असी मसल देंगे, मच्छर नहीं है, ये भी बड़ा प्रबल है। ये तो आप सरवण कर चुके हो, पंजवें पातशाह इन्हों की वड्डी फौज का जिक्र कर रहे हैं, लेकिन गुरु रामदास जी दे प्रति भट कह रहे हैं मोहो मल बेवस, लाचार कर देता मोह नू, काम गह केस पछाड़े, काम रूपी सूरमे नू केसां तों फड़ के धरती ते गुरु रामदास तुसी पशीट दिता, काम सूरमे क्रोध खंड प्रचंड, अपने तेज नाल क्रोध दे तुसी टुकड़े, खंड दा मतलब टुकड़े कर देते, लोभ अपमान सिओ झाड़े हो, लोभ नू तुसी इन्ना अपमानित कीता, उहदा इन्ना अपमान कीता, इन्नियां झाड़ां पाईयां कि वह भी तुहाडी जिंदगी दे विचों लाचार होके चल गया। ये अवस्था उही है गुरु के प्यारियो, आओ विचार अधीन शब्द दी पौड़ी विच गुरु नानक साहब सचे पातशाह कृपा कर दे कर्म खंड की बाणी जोर, तिथे होर ना कोई होर, उते केवल अकाल पुरख, अकाल पुरख ही है, अकाल पुरख तो सिवाय उथे होर कोई। तिथे जोद महाबल सूर, उथे रहन वाले जेड़े ना आत्मक बल नल भरे हुए योदे, महाबली सूर में जिन्हां सूरमियां दा जिक्र होने में बेनती की आप जी नो, जांको हर रंग लागो इस जुग में, रब दे नाम दे रंग विच रंगे रत्ते हुए सूर में जेड़े महाबली ते योदे ने, उथे तिन में राम रहया परपूर, उना दे विच भी पार ब्रह्म परमेश्वर ही
ਰਵ ਰਿਹਾ ਰਵਿਆ ਹੋਇਆ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉੱਥੇ ਸੀਤੋ ਸੀਤਾ ਇਹਦੇ ਅਰਥ ਕਈ ਵਿਦਵਾਨਾਂ ਨੇ ਕੀਤੇ, ਪਰ ਪ੍ਰਮੁੱਖ ਬਚਨ ਇਹ ਨੇ ਮੁਕੰਮਲ ਤੌਰ ਤੇ ਜੁੜਿਆ ਸੀਤਾ ਹੋਇਆ। ਕਾਹਦੇ ਵਿੱਚ? ਮਹਿਮਾ। ਮਹਿਮਾ ਦਾ ਅਰਥ ਹੈ ਵਡਿਆਈ, ਸਿਫਤੋ ਸਲਾਹ, ਮਹ ਦਾ ਮਤਲਬ ਹੈ ਵਿੱਚ। ਉੱਥੇ ਉਹ ਰੱਬੀ ਰੂਹਾਂ ਨੇ ਗੁਰੂ ਕੇ ਪਿਆਰਿਓ, ਜਿਹੜੀਆਂ ਪੂਰਨ ਤੌਰ ਤੇ ਪਰਮਾਤਮਾ ਦੀ ਸਿਫਤੋ ਸਲਾਹ ਦੇ ਵਿੱਚ ਪਰੋਤੀਆਂ ਹੋਈਆਂ ਨੇ, ਸੀਤੀਆਂ ਹੋਈਆਂ, ਪਰੋਈਆਂ ਹੋਈਆਂ, ਮਾਲਕ ਦੀ ਮਹਿਮਾ ਵਡਿਆਈ ਕਰਦੀਆਂ। ਤਾਂ ਕੇ ਰੂਪ ਨ ਕਥਨੇ ਜਾ, ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਵਚਨ ਕਰਦੇ, ਉਹਨਾਂ ਦਾ ਰੂਪ ਕਥਨ ਦਾ ਕੋਈ ਯਤਨ ਕਰੇ ਤਾਂ ਨਹੀਂ ਕਥ ਪਾਏਗਾ, ਕਿਉਂਕਿ ਤਾਂ ਕੇ ਰੂਪ ਨਾ ਕਥਨੇ ਜਾਏ। ਉਹ ਰੱਬ ਵਰਗੇ ਹੀ ਹੋ ਗਏ ਨੇ, ਤੇ ਰੱਬ ਵਰਗੇ ਜਿਹੜੇ ਉਹ ਰੱਬੀ ਰੂਹਾਂ ਨੇ ਪਿਆਰਿਓ, ਉਹਨਾਂ ਦੀ ਕਥਾ ਨਹੀਂ ਕਹੀ ਜਾ ਸਕਦੀ, ਉਹਨਾਂ ਦਾ ਰੂਪ ਨਹੀਂ ਬਿਆਨ ਕੀਤਾ ਜਾ ਸਕਦਾ। ਨਾ ਉਹ ਮਰੇ, ਫਿਰ ਉਹ ਆਤਮਕ ਮੌਤ ਨਹੀਂ ਮਰਦੇ। ਨਾ ਠੱਗੇ ਜਾ, ਉਹਨਾਂ ਨੂੰ ਮਾਇਆ ਵੀ ਠੱਗ ਨਹੀਂ ਸਕਦੀ, ਛਲ ਨਹੀਂ ਸਕਦੀ। ਗੁਰੂ ਪਿਆਰਿਓ, ਰੱਬੀ ਰੂਹਾਂ ਨੇ ਫਿਰ ਇਹ ਵੀ ਬਚਨ ਭਗਤ ਜੀ ਨੇ ਉਚਾਰਨ ਕੀਤੇ ਕਿ ਮਾਇਆ ਦੇ ਹੱਥੋਂ ਤਾਂ ਵੱਡੇ ਵੱਡੇ ਜਿਨ੍ਹਾਂ ਨੂੰ ਲੋਕਾਂ ਨੇ ਰੱਬ ਕਰਕੇ ਪੂਜਿਆ, ਉਹਨਾਂ ਨੂੰ ਵੀ ਇਸ ਸਰਪਨੀ ਮਾਇਆ ਨੇ ਛਲ ਲਿਆ। ਖਿਆਲ ਕਰਨਾ, ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਇਸ ਵਿਚਾਰ ਅੰਦਰ ਦੋ, ਉਹ ਆਤਮਕ ਮੌਤੇ ਮਰਦੇ ਨਹੀਂ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਵਰਨਾ ਐਸੇ ਵੀ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਸੰਗਿਆ ਹੀ ਨਹੀਂ ਦਿੱਤੀ ਗਈ, ਪਰਮੇਸ਼ਰ ਕਰਕੇ ਅੱਜ ਵੀ ਪੂਜਿਆ ਜਾਂਦਾ। ਸਰਪਨੀ ਤੇ ਉਪਰ ਨਹੀਂ ਬਲੀਆ। ਕਬੀਰ ਜੀ ਕਹਿੰਦੇ ਨੇ ਸਪਨੀ ਮਾਇਆ, ਇਹਦੇ ਨਾਲੋਂ ਬਲਵਾਨ ਜਗਤ ਵਿੱਚ ਹੋਰ ਕੌਣ ਹੋ ਸਕਦਾ? ਬੜੀ ਬਲਵਾਲੀ ਹੈ ਵੀ ਜਿਨ ਜਿਸ ਮਾਇਆ ਨੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰਿਮੂਰਤੀ ਆ ਗਈ ਨਾ, ਮਹਾਦੇਵ ਸ਼ਿਵਜੀ ਬ੍ਰਹਮਾ ਤੇ ਵਿਸ਼ਨੂੰ, ਇਹਨਾਂ ਤਿੰਨਾਂ ਨੂੰ ਵੀ ਇਹਨੇ ਨਹੀਂ ਬਖਸ਼ਿਆ, ਛਲ ਲਿਆ। ਮਾਇਆ ਦੇ ਛਲ ਤੋਂ ਇਹ ਤ੍ਰਿਮੂਰਤੀ ਵੀ ਨਹੀਂ ਬਚ ਸਕੀ। ਪਰ ਇੱਥੋਂ ਖਿਆਲ ਆਪਾਂ ਇਹ ਲੈਣਾ, ਗੁਰੂ ਕੇ ਪਿਆਰਿਓ ਮੈਨੂੰ ਸ਼ਮਾ ਕਰ ਦੇਣਾ, ਕਿ ਅਸਲ ਵਿੱਚ ਆਤਮਕ ਮੌਤ ਤੇ ਮਾਇਆ ਠੱਗਣੀ ਉਹਨਾਂ ਨੂੰ ਨਹੀਂ ਠੱਗ ਸਕਦੀ ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਈ ਤੇ ਉਹਨਾਂ ਦੇ ਜੀਵਨ ਵਿੱਚ ਇਹੋ ਜਿਹਾ ਆਤਮਕ ਬਲ ਭਰ ਗਿਆ। ਉਹ ਆਤਮਕ ਬਲ ਨਾਲ ਭਰੇ ਹੋਏ ਜਿਹੜੇ ਸੂਰਮੇ ਨੇ ਨਾ, ਉਹਨਾਂ ਨੂੰ ਆਤਮਕ ਮੌਤ ਨਹੀਂ ਆਉਂਦੀ, ਉਹਨਾਂ ਨੂੰ ਮਾਇਆ ਕਿਸੇ ਤਰ੍ਹਾਂ ਵੀ ਕਰਕੇ ਠੱਗ ਨਹੀਂ ਸਕਦੀ। ਨਾ ਉਹ ਮਰੇ ਨਾ ਠੱਗੇ ਜਾਏ। ਕਾਰਨ ਗੁਰੂ ਨਾਨਕ ਸਾਹਿਬ ਬਚਨ ਕਰਦੇ, ਜਿਨ ਕੈ ਰਾਮ ਵਸੈ ਮਨ ਮਾਏ। ਹੁਣ ਇਸ ਲਈ ਵੀ ਮੈਂ ਸ਼ਮਾ ਚਾਹਾਂਗਾ ਕਿ ਇੱਥੇ ਰਾਮ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਸ਼ ਸਤਿਕਾਰਯੋਗ ਸ੍ਰੀ ਰਾਮ ਦਸ਼ਰਥ ਜੀ ਦੇ ਬੇਟੇ ਨਹੀਂ। ਇਹ ਰਾਮ ਤੇ ਪਰਮੇਸ਼ਰ ਦਾ ਨਾਮ ਸਤਯੁੱਗ ਵਿੱਚ ਵੀ ਸੀ। ਸਤਯੁੱਗ ਦੇ ਵਿੱਚ ਦੋ ਭਗਤ ਪ੍ਰਸਿੱਧ ਹੋਏ, ਧਰੂ ਅਤੇ ਪ੍ਰਹਿਲਾਦ। ਇਹਨਾਂ ਦੋਨਾਂ ਨੇ ਇਹ ਨਾਮ ਜਪਿਆ ਜੀ,
ਤੇ ਗੁਰਬਾਣੀ ਵਿਚ ਅੱਜ ਵੀ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਜਿਹੜੇ ਅਸੀਂ ਲੋਕ ਕਹਿੰਦੇ ਆ ਨਾ ਨਾਮ ਕਿਵੇਂ ਜਪਣਾ ਕਿੰਨਾ ਜਪਣਾ ਕਿਵੇਂ ਜਪੀਏ ਇੱਕ ਅਦੀਬ ਵਿਦਵਾਨ ਬੜੇ ਪਿਆਰੇ ਬਚਨ ਕਰਦਾ ਜਿਨ੍ਹਾਂ ਨਹੀਂ ਜਪਣਾ ਉਹ ਸਾਰੀ ਜ਼ਿੰਦਗੀ ਪੁੱਛਦੇ ਹੀ ਰਹਿੰਦੇ ਨੇ ਤੇ ਜਿਨ੍ਹਾਂ ਜਪਣਾ ਨਾ ਇਹ ਨਾਮ ਦੀ ਭੁੱਖ ਹੈ ਜੀ ਜਿਹਨੂੰ ਲੱਗਦੀ ਉਹ ਇਹ ਭੋਜਨ ਨਾਮ ਦਾ ਸ਼ੱਕ ਲੈਂਦਾ ਉਹ ਪੁੱਛਦਾ ਨਹੀਂ ਹੈ ਕਿੰਨਾ ਜਪਣਾ ਕਿਵੇਂ ਜਪਣਾ ਤੇ ਕਿਹਨੂੰ ਜਪਣਾ ਉਹ ਨਹੀਂ ਪੁੱਛਦਾ ਅਸਲ ਦੇ ਵਿੱਚ ਇਹ ਤੇ ਭੁੱਖ ਹੈ ਤੇ ਜਦੋਂ ਇਹ ਭੁੱਖ ਲੱਗਦੀ ਹੈ ਨਾ ਨਾਮ ਦੀ ਸੱਚੇ ਨਾਮ ਕੀ ਲਾਗੈ ਗੱਲ ਭੁੱਖ ਲੱਗਣ ਦੀ ਹੈ ਫਿਰ ਖੁਦ ਬਖੁਦ ਹੀ ਰਸਨਾ ਜਪੇਗੀ ਬਾਰ ਬਾਰ ਜਪੇਗੀ ਬਾਰੰਬਾਰ ਬਾਰ ਪ੍ਰਭ ਜਪੀਐ ਉਹਨੂੰ ਬਾਰ ਬਾਰ ਜਪੀਏ ਮੁੜ ਮੁੜ ਕੇ ਜਪੀਐ ਫਿਰ ਜਪੀਐ ਤੇ ਮੇਰੇ ਸਤਿਗੁਰ ਸਮਝਾਉਂਦੇ ਭਾਈ ਉਹਨਾਂ ਦੇ ਮਨਾਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਵਸਦਾ ਉਹਨਾਂ ਨੂੰ ਆਤਮਕ ਮੌਤ ਨਹੀਂ ਆ ਸਕਦੀ ਤੇ ਉਹਨਾਂ ਨੂੰ ਮਾਇਆ ਠੱਗਣੀ ਨਹੀਂ ਠੱਗ ਸਕਦੀ ਇਹਨਾਂ ਦੇਵਤਿਆਂ ਨੂੰ ਤੇ ਉਹਨੇ ਛਲ ਲਿਆ ਬ੍ਰਹਮਾ ਵਿਸ਼ਨੂੰ ਮਹਾਦੇਓ ਛਲੀਆ ਇਹਨਾਂ ਨੂੰ ਛਲ ਲਿਆ ਲੇਕਿਨ ਅਸਲ ਦੇ ਵਿੱਚ ਜਿਨ੍ਹਾਂ ਦੇ ਮਨ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਵਸਦਾ ਉਹਨਾਂ ਨੂੰ ਇਹ ਛਲ ਨਹੀਂ ਸਕਦੀ ਤਿੱਥੈ ਭਗਤ ਵਸਿੰਹ ਕੇ ਲੋ ਇਹ ਬਖਸ਼ਿਸ਼ ਦਾ ਖੰਡ ਗੁਰੂ ਪਿਆਰੇ ਉਹ ਜੇ ਹੈ ਲੋ ਦਾ ਅਰਥ ਹੈ ਲੋਕ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਕੁਝ ਲੋਕਾਂ ਦਾ ਇੰਦਰ ਲੋਕ ਸ਼ਿਵ ਲੋਕੈ ਜੈ ਬਹੁ ਉਹ ਛੈ ਤਪ ਕਰ ਬਹੁ ਰਿਹਾ ਬਹੁ ਇਹ ਕੁਝ ਲੋਕ ਨੇ ਸੂਰਜ ਲੋਕ ਚੰਦਰਮਾ ਲੋਕ ਇੰਦਰ ਲੋਕ ਇਸੇ ਲੋਕਾਂ ਦਾ ਜ਼ਿਕਰ ਇੱਥੇ ਮੇਰੇ ਗੁਰੂਦੇਵ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬਚਨ ਕਰਦੇ ਭਾਈ ਤਿੱਥੈ ਇਸੇ ਅਵਸਥਾ ਦੇ ਵਿੱਚ ਸਾਰੇ ਲੋਕਾਂ ਦੇ ਭਾਵ ਲੋਹਾਂ ਦੇ ਭਗਤ ਜਿਹੜੇ ਨੇ ਵਸਦੇ ਨੇ ਤਿੱਤੈ ਭਗਤ ਵਸੀ ਬਹੁ ਵਚਨ ਸਾਰੇ ਇਹੋ ਜਗ੍ਹਾ ਜਿੱਥੇ ਸਾਰੀਏ ਰੱਬੀ ਰੂਹਾਂ ਭਗਤੀ ਕਰਨ ਵਾਲੇ ਭਗਵਤੀ ਭਗਵੰਤ ਭਗਤ ਕਾ ਰੰਗ ਵਾਲੀ ਅਵਸਥਾ ਜਿਨ੍ਹਾਂ ਦੇ ਕੋਲ ਉਹ ਆ ਕੇ ਇਸ ਅਵਸਥਾ ਵਿੱਚ ਟਿਕਦੇ ਨੇ ਵਸ ਜਾਂਦੇ ਨੇ ਇੱਥੇ ਤਿੱਥੈ ਭਗਤ ਵਸਿੰਘ ਕੇ ਲੋ ਫਿਰ ਉਹ ਕਰਦੇ ਕਿ ਇੱਥੇ ਸਾਰੇ ਇਕੱਠੇ ਹੋ ਕੇ ਕਰੇ ਆਨੰਦ ਇੱਕ ਸਿਨੇਮਰ ਬੇਨਤੀ ਕਰਾਂ ਦੁਨੀਆਂ ਵਿੱਚ ਜਿੰਨੀ ਵੀ ਆ ਭਗਤੀ ਹੈ ਸਿਮਰਨ ਹੈ ਇਹਦਾ ਫਲ ਸਵਰੂਪ ਇੱਕ ਦਾਤ ਹੀ ਮੰਗਣੀ ਚਾਹੀਦੀ ਹੈ ਇਹਦੀ ਦਾਤ ਕੀ ਮੰਗੀਏ ਮਨ ਦਾ ਖਿੜਾਓ ਮਨ ਦੀ ਖੁਸ਼ੀ ਜੇ ਪ੍ਰਾਪਤ ਹੋ ਜਾਏ ਤੇ ਗੁਰੂ ਕੇ ਪਿਆਰਿਓ ਸਮਝ ਲਓ ਤੁਹਾਡੀ ਭਗਤੀ ਇਬਾਦਤ ਬੰਦਗੀ ਮਾਲਕ ਦੇ ਘਰ ਵਿੱਚ ਕਬੂਲ ਹੋ ਗਈ ਜੇ ਤੁਹਾਨੂੰ ਮਨ ਦਾ ਖਿੜਾਓ ਕਰਤੇ ਨੇ ਬਖਸ਼ ਦਿੱਤਾ ਭਗਤੀ ਇਬਾਦਤ ਸਭ ਕਬੂਲ ਪ੍ਰਵਾਨ ਹੋ ਗਈ ਹੈ ਕਰੇ ਆਨੰਦ ਇੱਕ ਹੋਰ ਬੇਨਤੀ ਕਰਾਂ ਸੁੱਖ ਸਾਰੀ ਦੁਨੀਆ ਮੰਗਦੀ ਹੈ ਸਾਰੀ ਦੁਨੀਆ ਅਸੀਂ ਵੀ ਮੰਗਦੇ ਹਾਂ ਸਾਰਾ ਸੰਸਾਰ ਮੰਗਦਾ ਪਰ ਸੁੱਖ ਜਿਹੜਾ ਨਾ ਪਦਾਰਥਾਂ ਵਿੱਚੋਂ ਮਿਲਦਾ ਕਿੱਥੋਂ ਮਿਲਦਾ ਜੀ ਪਦਾਰਥਾਂ ਵਿੱਚ ਲੇਕਿਨ ਜਿਹੜਾ ਆਤਮਕ ਸੁੱਖ ਹੈ ਤੇ ਆਤਮਕ ਆਨੰਦ ਹੈ ਪਦਾਰਥਾਂ ਵਿੱਚੋਂ ਨਹੀਂ ਮਿਲਦਾ ਇਹ ਦੋ ਹਸਤੀਆਂ ਨੇ ਜਿੱਥੋਂ ਆਨੰਦ ਪ੍ਰਾਪਤ ਹੁੰਦਾ
ਜਿਵੇਂ ਜਿਵੇਂ ਗੁਰਬਾਣੀ ਪੜ੍ਹੀਏ ਵਿਚਾਰੀਏ ਤੇ ਉਹ ਦੋਵਾਂ ਹਸਤੀਆਂ ਦਾ ਜ਼ਿਕਰ ਸਾਹਮਣੇ ਆ ਜਾਂਦਾ। ਇੱਕ ਆਨੰਦ ਦੀ ਦਾਤ ਪ੍ਰਾਪਤ ਹੁੰਦੀ ਗੁਰੂ ਨਾਨਕ ਦੇ ਕੋਲੋਂ, ਗੁਰੂ ਕੋਲ ਪੜ੍ਹਦੇ ਆ ਨਾ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ। ਆਨੰਦ ਭਇਆ ਮੇਰੀ ਮਾਏ, ਆਨੰਦ ਜੀਵਨ ਵਿੱਚ ਇਹ ਮੇਰੀ ਮਾਂ ਕਦੋਂ ਬਣਿਆ ਤੇ ਆਇਆ, ਜਦੋਂ ਮੈਂ ਸਤਿਗੁਰੂ ਨੂੰ ਪਾਲਿਆ। ਗੁਰੂ ਆ ਜੇ ਜ਼ਿੰਦਗੀ ਵਿੱਚ ਤੇ ਆ ਜ਼ਿੰਦਗੀ ਆਨੰਦ ਦੇ ਨਾਲ ਭਰ ਜਾਂਦੀ ਹੈ, ਪ੍ਰਫੁੱਲਤ ਹੋ ਜਾਂਦੀ ਹੈ। ਤੇ ਜਿੰਨੇ ਇਸ ਅਵਸਥਾ ਵਿੱਚ ਗੁਰੂ ਨਾਨਕ ਸਾਹਿਬ ਬਚਨ ਕਰਦੇ, ਇਸ ਲੋਕ ਦੇ ਵਿੱਚ ਇਸ ਅਵਸਥਾ ਦੇ ਵਿੱਚ ਭਗਤ ਆ ਕੇ ਵਸਦੇ ਨੇ ਨਾ, ਕਰੇ ਆਨੰਦ ਸੱਚਾ ਮਨ ਸੋਏ। ਨੰਨੇ ਅੱਖਰ ਦੀ ਸਿਆਰੀ ਸਿੱਧ ਕਰਦੀ ਹੈ ਕਿ ਮਨ ਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਉਹਨਾਂ ਦੇ ਵਸਿਆ ਹੁੰਦਾ ਤੇ ਉਹਦੀ ਕਿਰਪਾ ਦੇ ਨਾਲ ਗੁਰੂ ਕੇ ਪਿਆਰਿਓ ਉਹ ਆਨੰਦ ਲੈਂਦੇ ਨੇ, ਆਨੰਦ ਮਾਣਦੇ ਨੇ। ਆਨੰਦ ਹੀ ਆਨੰਦ, ਆਨੰਦ ਮਿਲਦਾ ਹੈ ਗੁਰੂ ਕੋਲੋਂ ਜਾਂ ਫਿਰ ਪਾਰ ਬ੍ਰਹਮ ਪਰਮੇਸ਼ਰ ਕੋਲੋਂ। ਸੁੱਖ ਮਿਲਦੇ ਨੇ ਪਦਾਰਥਾਂ ਵਿੱਚੋਂ ਆਨੰਦ, ਹੁਣ ਸੁੱਖ ਜਿਹੜਾ ਇਹਨਾਂ ਨੂੰ ਦੁੱਖਾਂ ਵਿੱਚ ਤਬਦੀਲ ਹੁੰਦੇ ਆ, ਦੇਰ ਨਹੀਂ ਲੱਗਦੀ। ਜਿਹਨੇ ਮਰਜ਼ੀ ਸੁੱਖ ਜੁਟਾ ਲਓ ਤੁਸੀਂ ਦੁਨੀਆਂ ਦੇ, ਇਹ ਦੁੱਖਾਂ ਵਿੱਚ ਤਬਦੀਲ ਹੁੰਦੇ ਆ, ਦੇਰ ਨਹੀਂ ਲੱਗਦੀ। ਪਰ ਜ਼ਿੰਦਗੀ ਵਿੱਚ ਇੱਕ ਵਾਰੀ ਗੁਰੂ ਕੋਲੋਂ ਪਰਮੇਸ਼ਰ ਕੋਲੋਂ ਆਨੰਦ ਮਿਲ ਜਾਏ, ਇਹ ਕਦੇ ਕਿਸੇ ਕਲੇਸ਼ ਵਿੱਚ ਆਨੰਦ ਜਿਹੜਾ ਨਾ, ਇਹ ਖੁਸ਼ੀ ਜਿਹੜੀ ਹੈ ਤਬਦੀਲ ਨਹੀਂ ਹੁੰਦੀ, ਇਹ ਆਨੰਦ ਬਣਿਆ ਰਹਿੰਦਾ ਭਾਵੇਂ ਸਰੀਰ ਰਹੇ ਤੇ ਭਾਵੇਂ ਨਾ ਰਹੇ। ਪਰ ਸੁੱਖ ਖਤਮ ਹੋ ਜਾਂਦੇ, ਫਿਰ ਵੀ ਸਾਰੀ ਦੁਨੀਆ ਹੀ ਸੁੱਖ ਮੰਗਦੀ ਹੈ। ਬਾਬਾ ਜੀ ਕਹਿੰਦੇ ਸੁੱਖ ਮੰਗਤ ਦੁੱਖ ਆ ਗਿਆ ਵੈ। ਫਿਰ ਵੀ ਧਿਆਨ ਮਾਰ ਕੇ ਦੇਖਿਓ, ਅਸੀਂ ਤੇ ਸੁੱਖ ਹੀ ਮੰਗਦੇ ਹਾਂ, ਸਾਡੀ ਜ਼ਿੰਦਗੀ ਫਿਰ ਵੀ ਦੁੱਖਾਂ ਨਾਲ ਹੀ ਭਰੀ ਪਈ। ਕਦੇ ਸੋਚਿਆ ਗੁਰੂ ਕੋਲੋਂ ਆਨੰਦ ਜਾਚੋ ਮੰਗੋ, ਪਰਮੇਸ਼ਰ ਕੋਲੋਂ ਆਨੰਦ ਮੰਗੋ, ਤਾਂ ਕਿ ਖੁਸ਼ੀ ਇਹ ਖੜਾਓ ਕਦੇ ਖਤਮ ਹੀ ਨਾ ਹੋਵੇ। ਤੇ ਮੇਰੇ ਗੁਰੂਦੇਵ ਸਮਝਾਉਂਦੇ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ। ਸੱਤ ਦਾ ਖੰਡ, ਹੁਣ ਸੱਤ ਕੀ ਹੈ? ਸੱਤ ਗੁਰੂ ਹੈ ਜਾਂ ਸੱਤ ਫਿਰ ਪਾਰ ਬ੍ਰਹਮ ਪਰਮੇਸ਼ਵਰ ਹੈ? ਇਹ ਦੋ ਹਸਤੀਆਂ ਦੋਨੇ ਸੱਤ ਨੇ, ਬਾਕੀ ਸਭ ਅਸੱਤ ਹੈ। ਇਹ ਦੋਨੇ ਹਸਤੀਆਂ ਇੱਕ ਹੀ ਨੇ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਦੋਨੇ ਆ ਗਈਆਂ ਜੀ, ਪਾਰ ਬ੍ਰਹਮ ਤੇ ਗੁਰ ਗੁਰੂ, ਇਹਨਾਂ ਦੋਨਾਂ ਵਿੱਚ ਕੋਈ ਫਰਕ ਭੇਦ ਨਹੀਂ ਹੈ, ਦੋਨੇ ਇੱਕੋ ਹੀ ਰੂਪ ਨੇ। ਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਹੈ, ਇਸੇ ਲਈ ਆਨੰਦ ਦੀ ਦਾਤ ਵੀ ਦੋਨਾਂ ਕੋਲੋਂ ਹੀ ਮਿਲ ਜਾਂਦੀ। ਗੁਰਬਾਣੀ ਵੀ ਗਵਾਹੀ ਭਰ ਰਹੀ ਹੈ। ਗੁਰੂ ਕੇ ਪਿਆਰਿਓ, ਮੇਰੇ ਸਤਿਗੁਰੂ ਸਮਝਾਉਂਦੇ, ਸੱਚ ਖੰਡ ਹੈ ਮੰਜ਼ਿਲ, ਉੱਥੇ ਸੱਚ ਹੀ ਸੱਤ ਹੈ, ਸੱਤ ਹੀ ਸੱਤ ਹੈ। ਜਿੱਥੇ ਵਸਦਾ ਰਹਿੰਦਾ ਕੌਣ ਹੈ? ਨਿਰੰਕਾਰ, ਜਿਹਦਾ ਕੋਈ ਆਕਾਰ ਨਹੀਂ ਹੈ। ਨਿਰੰਕਾਰ ਉੱਥੇ ਰਹਿੰਦਾ ਜਿਹੜਾ ਸੱਤ ਹੀ ਸੱਤ ਹੈ। ਕਰ ਕਰ ਵੇਖੈ ਨਦਰ ਨਿਹਾਲ, ਕਰ ਕਰ ਦਾ ਮਤਲਬ ਦੁਨੀਆਂ ਦੀ ਰਚਨਾ ਕਰ ਕਰਕੇ, ਵੇਖੈ ਦਾ ਮਤਲਬ ਸੰਭਾਲ ਕਰਦਾ, ਦੁਨੀਆਂ ਨੂੰ ਵੇਖਦਾ ਸੰਭਾਲਦਾ। ਕਰ ਕਰ ਵੇਖੈ ਨਦਰ ਨਿਹਾਲ, ਤੇ ਜਿਹਦੇ ਉੱਤੇ ਦੀ ਸਵੱਲੀ ਨਦਰ ਪਾਰ ਬ੍ਰਹਮ ਪਰਮੇਸ਼ਰ ਦੀ ਪੈਂਦੀ ਨਾ ਗੁਰੂ ਕੇ ਪਿਆਰਿਓ,
ਨਾਨਕ ਨਦਰੀ ਨਦਰ ਉਹ ਨਿਹਾਲ ਹੋ ਜਾਂਦੇ ਨੇ। ਤਿੱਥੇ ਖੰਡ ਮੰਡਲ ਵਰ ਭੰਡ, ਇੱਥੇ ਵੀ ਖੰਡ ਮੰਡਲ ਚੱਕਰ ਵਰ ਭੰਡ ਬ੍ਰਹਿਮੰਡ, ਇੱਥੇ ਹੁਣ ਜਿਹੜੇ ਇਹ ਖੰਡ ਨੇ ਬ੍ਰਹਿਮੰਡ ਨੇ ਨਾ, ਇਹ ਵੀ ਬੇਅੰਤ ਨੇ। ਇਹ ਪਹਿਲਾਂ ਗਿਣਤੀ ਆਈ ਸੀ, ਗਿਣਤੀ ਦੇ ਤਹਿਤ ਲੱਖਾਂ ਪਤਾਲ ਲੱਖਾਂ ਆਗਾਸ 18,000 ਆਲਮ। ਹੁਣ ਗੁਰੂ ਸਾਹਿਬ ਬਚਨ ਕਰਦੇ ਭਾਈ ਇਹ ਗਿਣਤੀ ਕਰਨ ਵਾਲਾ ਬ੍ਰਹਮਾ ਹੋ ਸਕਦਾ ਹੈ ਜਾਂ ਇਹ ਚਾਰ ਮੁਕੱਦਸ ਗ੍ਰੰਥ ਕਤੇਬ ਹੋ ਸਕਦੇ ਨੇ, ਪਰ ਅਸਲੀਅਤ ਇਹ ਹੈ ਉੱਥੇ ਖੰਡ ਕਿੰਨੇ ਨੇ ਔਰ ਬ੍ਰਹਿਮੰਡ ਕਿੰਨੇ ਨੇ। ਬ੍ਰਹਮੰਡਾਂ ਦਾ ਤੇ ਖੰਡਾਂ ਦਾ ਕੋਈ ਅੰਤ ਨਹੀਂ। ਤੇ ਜੇ ਕੋਈ ਕਥੇ ਰੱਬ ਦੇ ਬਣਾਏ ਹੋਏ ਖੰਡਾਂ ਬ੍ਰਹਮੰਡਾਂ ਦਾ ਕੋਈ ਕਥਨ ਕਰਨਾ ਚਾਹੇ, ਸਾਹਿਬ ਕਹਿੰਦੇ ਤਾਂ ਅੰਤ ਨਾ, ਉਹਦੀ ਰਚਨਾ ਦਾ ਕੋਈ ਅੰਤ ਨਹੀਂ ਹੈ, ਬੇਅੰਤ ਹੀ ਹੈ। ਤਿੱਥੇ ਲੋ ਲੋ ਇਹ ਆਕਾਰ, ਉੱਥੇ ਕਈ ਲੋ ਕਈ ਆਕਾਰ ਨੇ, ਆਕਾਰਾਂ ਦਾ ਤੇ ਲੋਕਾਂ ਦਾ ਉੱਥੇ ਕੋਈ ਅੰਤ ਨਹੀਂ। ਜਿਵ ਜਿਵ ਹੁਕਮ ਤਿਵੇ ਤਿਵਕਾਰ, ਜਿਵੇਂ ਉਹ ਉੱਥੇ ਬੈਠਾ ਹੁਕਮ ਕਰਦਾ ਉਦਾਂ ਹੀ ਕੰਮ ਚੱਲ ਰਿਹਾ। ਵੇਖੇ ਵਿਗਸੈ, ਪੈਦਾ ਕਰ ਕਰਕੇ ਵੇਖਦਾ ਸੰਭਾਲਦਾ ਤੇ ਖੁਸ਼ ਹੁੰਦਾ, ਵਿਚਾਰ ਕਰਕੇ ਸੰਭਾਲਦਾ ਹੈ ਤੇ ਖੁਸ਼ ਹੁੰਦਾ। ਨਾਨਕ ਕਥਨਾ ਕਰੜਾ ਸਾਰ, ਇਹ ਜਿਹੜਾ ਕਥਨ ਹੈ ਨਾ ਰੱਬ ਦੀ ਰਚਨਾ ਦਾ, ਗੁਰੂ ਕੇ ਪਿਆਰੇ ਗੁਰੂ ਨਾਨਕ ਸਾਹਿਬ ਬਚਨ ਕਰਦੇ, ਬੜਾ ਕਰੜਾ ਸਖਤ ਹੈ। ਇਹ ਕਥਿਆ ਨਹੀਂ ਜਾਣਾ, ਕੋਈ ਕਿੰਨਾ ਵੀ ਕਥਨ ਦਾ ਯਤਨ ਕਰੇ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਅੱਜ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਨ ਵੀ ਹੈ ਪਿਆਰੇ। ਪੂਲਾ ਪਿੰਡ ਸ੍ਰੀ ਅੰਮ੍ਰਿਤਸਰ ਤੋਂ ਇਹ ਬਹੁਤ ਨਜ਼ਦੀਕ ਨਗਰ ਨੇ। ਇਸ ਨਗਰ ਦੇ ਵਿੱਚ ਭਾਈ ਜੋਧ ਸਿੰਘ ਜੀ ਦੇ ਗ੍ਰਹਿ ਵਿਖੇ ਜਨਮ ਹੋਇਆ ਇਹਨਾਂ ਦਾ। ਗੁਰੂ ਕੇ ਪਿਆਰੇ ਉਹ ਛੋਟੀ ਉਮਰ ਸੀ, ਪਿਤਾ ਜੀ ਸਰਦਾਰ ਜੋਧ ਸਿੰਘ ਜੀ ਸ਼ਹਾਦ ਤੇ ਜਾਮ ਪੀ ਗਏ। ਮਾਤਾ ਨੇ ਬਹੁਤ ਹੀ ਪ੍ਰੇਮ ਤੇ ਪਿਆਰ ਦੇ ਨਾਲ ਦੋ ਬੱਚੇ ਨੇ, ਇੱਕ ਬੇਟੀ ਹੈ ਜਿਸ ਦਾ ਨਾਮ ਤਾਰੋ ਹੈ, ਬੇਟੇ ਦਾ ਨਾਮ ਤਾਰੂ ਹੈ। ਗੁਰੂ ਕੇ ਪਿਆਰਿਓ ਬਹੁਤ ਹੀ ਪ੍ਰੇਮ ਨਾਲ ਪਾਲਣ ਪੋਸ਼ਣ ਕੀਤਾ। ਕਿਵੇਂ? ਜ਼ਿਕਰ ਆਉਂਦਾ ਕਿ ਮਾਤਾ ਹਰ ਰੋਜ਼ ਬਿਨਾਂ ਨਾਗੇ ਦੋਨਾਂ ਨੂੰ ਪਾਸ ਬਿਠਾਉਂਦੀ ਹੈ, ਆਪ ਗੁਰਬਾਣੀ ਪੜ੍ਹਦੀ ਹੈ ਤੇ ਬੱਚਿਆਂ ਨੂੰ ਵੀ ਪੜ੍ਹਨਾ ਸਿਖਾਉਂਦੀ ਹੈ। ਬਚਪਨ ਤੋਂ ਹੀ ਗੁਰੂ ਨਾਨਕ ਦੇ ਦਰ ਘਰ ਨਾਲ ਤੇ ਜੋੜਿਆ, ਗੁਰਬਾਣੀ ਨਾਲ ਜੋੜ ਦਿੱਤਾ ਤੇ ਧਰਮ ਉੱਥੇ ਹੀ ਪੈਦਾ ਹੁੰਦਾ ਗੁਰੂ ਕੇ ਪਿਆਰਿਓ, ਜਿੱਥੇ ਦਇਆ ਹੋਵੇ। ਦਿਆਲੂ ਸਨ ਦੋਨੇ ਭੈਣ ਤੇ ਭਾਈ। ਇੱਕ ਦਿਨ ਉਮਰ ਹੋਏਗੀ ਕੋਈ 20 ਸਾਲ ਦੇ ਕਰੀਬ, ਕਿਉਂਕਿ ਸਮਾਂ ਜ਼ਕਰੀਆ ਖਾਨ ਦਾ ਉਹ ਸੀ ਜਦੋਂ ਸਿੰਘਾਂ ਨੇ ਘਰ ਬਾਰ ਛੱਡ ਦਿੱਤੇ ਸੀ, ਘੋੜਿਆਂ ਦੀਆਂ ਕਾਠੀਆਂ ਤੇ ਸਨ। ਇੱਕ ਦਿਨ ਥੋੜੀ ਮਾੜੀ ਹਾਲਤ ਵਿੱਚ ਕੁਝ ਸਿੰਘਾਂ ਨੂੰ ਭਾਈ ਤਾਰੂ ਸਿੰਘ ਨੇ ਤੱਕਿਆ ਤੇ ਆ ਕੇ ਮਾਤਾ ਦੀ ਗੋਦ ਵਿੱਚ ਸਿਰ ਰੱਖ ਕੇ ਨਾ ਰੋ ਰਹੇ ਨੇ, ਬੇਟਾ ਕੀ ਕਾਰਨ ਹੈ? ਮਾਂ, ਅੱਜ ਮੈਂ ਆਨੰਦਪੁਰ ਦੇ ਵਾਸੀ ਦੀ ਸੈਨਾ ਦੇਖੀ ਹੈ, ਗੁਰਸਿੱਖਾਂ ਨੂੰ ਮੈਂ ਦੇਖਿਆ, ਸਿੰਘਾਂ ਨੂੰ, ਪਰ ਉਹਨਾਂ ਦੀ ਮਾਂ ਹਾਲਤ ਬਹੁਤ ਮਾੜੀ ਸੀ, ਕੱਪੜੇ ਫਟੇ ਹੋਏ ਸਨ, ਪੈਰਾਂ ਵਿੱਚ ਜੋੜੇ ਵੀ ਨਹੀਂ ਸੀ, ਜੁੱਤੀ ਵੀ ਨਹੀਂ ਸੀ। ਇਉਂ ਪ੍ਰਤੀਤ ਮੈਨੂੰ ਹੋ ਰਿਹਾ ਸੀ ਕਿ ਉਹ ਭੁੱਖੇ ਵੀ ਤੇ ਪਿਆਸੇ ਵੀ ਨੇ। ਮਾਤਾ ਜੀ, ਮੈਂ ਕੁਝ ਕਰਨਾ ਚਾਹੁੰਦਾ ਤੇ ਮਾਂ ਵੀ ਦਇਆਲੂ ਔਰ ਗੁਰੂ ਨਾਨਕ ਦੇ ਦਰ ਤੇ ਘਰ ਕਲਗੀ ਧਰ ਦੀ ਸਿੰਘਣੀ ਹੈ ਪਿਆਰਿਓ। ਉਹਨਾਂ ਨੇ ਬੇਟੇ ਦੀ ਇਹ ਦਇਆਲਤਾ ਨੂੰ ਜਾਣਿਆ, ਸਮਝਿਆ
ਤੇ ਕਹਿਣ ਲੱਗੀ ਬੇਟਾ ਠੀਕ ਹੈ ਤੂੰ ਏਦਾਂ ਕਰ ਮੈਂ ਅੱਜ ਹੀ ਤੈਨੂੰ ਕੁਛ ਭੋਜਨ ਤਿਆਰ ਕਰ ਦੇਣੀ ਆ ਤੇ ਤੂੰ ਆਪਣੀ ਭੈਣ ਨੂੰ ਨਾਲ ਲੈ ਤੇ ਜਾ ਕੇ ਦੇ ਆ। ਗੁਰੂ ਕੇ ਪਿਆਰਿਓ ਕੁਝ ਸਮਾਂ ਇਸੇ ਤਰ੍ਹਾਂ ਹੀ ਲੰਗਰ ਛਕਾਉਂਦੇ ਰਹੇ। ਇਹੀ ਕਾਰਨ ਬਣਿਆ ਸੀ ਭਾਈ ਤਾਰੂ ਸਿੰਘ ਜੀ ਦਾ ਜੋ ਸ਼ਹਾਦਤ ਦਾ ਕਾਰਨ ਬਣਿਆ। ਸਮਾਂ ਨਹੀਂ ਹੈ ਭੁੱਲਾਂ ਚੁੱਕਾਂ ਦੀ ਖਿਮਾ। ਐਸੇ ਦਿਆਲੂ ਕਿਰਪਾਲੂ ਕਰਤਾ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲੇ ਪਰਮ ਗੁਰੂ ਸਿੱਖ ਸ਼ਹੀਦ ਗੁਰੂ ਸਿੱਖ ਦਾ ਅੱਜ ਜਨਮ ਦਿਹਾੜਾ ਹੈ। ਆਓ ਉਹਨਾਂ ਨੂੰ ਨਮਨ ਹੋਈਏ ਔਰ ਸ਼ਹੀਦ ਦੀ ਜਿਹੜੀ ਮੌਤ ਹੈ ਸਾਡੀ ਕੌਮ ਦੀ ਉਹ ਜ਼ਿੰਦਗੀ ਹੁੰਦੀ ਹੈ, ਇੱਥੋਂ ਜ਼ਿੰਦਗੀ ਜੀਵਨ ਮਿਲਦਾ, ਉਹਨਾਂ ਨੂੰ ਹਮੇਸ਼ਾ ਯਾਦ ਕਰਿਆ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਟ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੇ ਅੰਡਿਠ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸੰਗਤ ਸਿੱਖਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੱਚ ਰਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਤਸੰਗ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਕੋਇ ਜਹਾਂ ਜੋ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਦੇਗ ਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਝੁੱਕੀਆਂ ਝੰਡੇ ਬੁੰਗੇ ਜੁਗ ਹੋ ਜੁਗਾ ਟੰਗ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨ ਇਵਾ ਮਤ ਉੱਚੀ ਮਤ ਪਤ ਕਰ ਅਕਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੋਈ ਮਾਰ ਨਿਤਾਣਿਓ ਕੋਈ ਤਾਣ ਨਿਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦਇਆ ਕਰ ਜੋੜ ਕਰੋ ਅਰਦਾਸ ਤੁਤ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਨੇ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਮਹਾਰਾਜ ਜੀ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾ ਦਰ ਸਿੰਘਾਂ ਵਾਸਤੇ ਔਲੈਂਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਇਆ ਵੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸਮੁੱਖ ਪੂਰਨ ਕਰਨੀਆਂ ਮਹਾਰਾਜ ਜੀ ਆਵੇ ਦਰ ਕਰੋ ਦੋਬਰ ਸਾਹਿਬ ਮਹਾਂਪੁਰਖ ਗੁਰੂ ਦੇ ਪਿਆਰੇ ਸਿੱਖ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਅੱਜ ਜਨਮ ਦਿਨ ਸਿੱਖ ਗੁਰਦੁਆਰਾ ਸਾਹਿਬ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਬਹਿਣ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਭਰੀਆਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ ਦਰ ਘਰ ਦੇ ਸੇਵਕ ਭਾਈ ਸੁਸ਼ਾਂਤ ਸਚ ਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦੇ ਹਨ ਬੇਬੀ ਰਾਧਿਕਾ ਛਾਬੜਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ $25 ਮਾਇਆ ਭੇਟਾ ਕਰਦੇ ਹਨ ਨੀਰੂ ਮੁੰਜਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਭਾਈ ਗੁਰਿੰਦਰਪਾਲ ਸਿੰਘ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸਾਰੀਆਂ ਸਿੱਖ ਸੰਗਤਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭ ਨੂੰ ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਰ ਉਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੋਪੜਾ ਪਰਿਵਾਰ ਅਤੇ ਟੰਡਨ ਪਰਿਵਾਰ ਵੱਲੋਂ ਮਹਾਰਾਜ ਵੱਡੇ ਵਡੇਰਿਆਂ ਦੀ ਸਲਾਨਾ ਯਾਦ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਪਿਛਲੀਆਂ ਆਤਮਾ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ
ਬੱਚੀ ਈਸ਼ਾ ਬੇਦੀ ਦੀ ਦੇਹ ਰੁਕਤਾ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਿਰਪਾ ਕਰਨੀ ਜੀ। ਬੱਚੇ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ। ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੱਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਮਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੇ ਗਾ ਦੇ ਮੁਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਭਵ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦਿਓ ਸਜਣੀਆਂ ਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰੇ ਹੋ ਪਾਹੁ ਚਸਦੜੇ ਨਿਤ ਭਵਨ। ਸੱਜਣਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮੁਹੱਲਾ ਪਹਿਲਾ। ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਓ। ਵਿਸ ਵਿੱਚ ਅਸਿਆਂ ਘੜੀਆਂ ਪਹਿਰਾਂ, ਤਿਥੀ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ। ਰਾਗ ਧਨਾਸਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਨੂੰ ਪਵਨ ਚਵਰੂ ਕਰੇ, ਸਗਲ ਬੰਦਰਾਏ ਫੂਲਾਂ ਚ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ, ਨੈਨ ਹੈ ਤੋਹੇ ਕਾਓ। ਸਹਿਸ ਮੂਰਤ ਨੰਨਾ ਇਕ ਤੋਹੀ, ਸਹਿਸ ਪਦ ਬਿਮਲ ਨਾਨੀ ਇਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਕਾ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮੁਹੱਲਾ ਚੌਥਾ। ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ। ਰਹਾਓ ਸਾਕਤ ਹਰ ਸਾਧਨਾ ਜਾਣੇ, ਆਤਨੇ ਅੰਤਰ ਹਉਮੈ ਕੰਡਾ ਹੇ। ਜਿਉ ਜਿਉ ਚਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੀ ਮੀਤਾ, ਸੰਤ ਨਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹਾ, ਆ ਗਿਆ ਬਸਨ ਸੁਹੇਲਾ। ਆਉਦ ਘਟੈ ਜਿਨਸ ਰਹਿਣਾਰੇ, ਮਨ ਗੁਰਮਿਲ ਕਾ ਜਸਵਾਰੇ। ਰਹਾਓ ਇਹੋ ਸੰਸਾਰ ਵਿਕਾਰ ਸੰਸੀਮੈ, ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੈ ਇਹੋ ਰਸ।

ਜੀ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੀ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣੀ ਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਬੋਲੋ ਜੀ ਨਿਮਾਣਿਆਂ ਦੇ ਮਾਣ ਤਾਂ ਨਿਤਾਣਿਆਂ ਦੇ ਤਾਣ ਨਿਉਟੀਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਦਰ ਤੇ ਅਰਦਾਸ ਬੇਨਤੀ ਹੈ ਆਪ ਜੀ ਦੇ ਹੁਕਮ ਅੰਦਰ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲੇ ਦਰਸ਼ਨ ਦੀ ਦਰ ਦੇ ਕੇ ਨਿਹਾਲ ਕੀਤਾ ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ ਮਹਾਰਾਜ ਜੀ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ ਅਣਜਾਣ ਬੱਚਿਆਂ ਨੂੰ ਅਗਾਂਹ ਵਾਸਤੇ ਸੁਮਤ ਬਖਸ਼ਿਸ਼ ਕਰਨਾ ਬੇਅੰਤ ਸੰਗਤਾਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ ਸਭ ਦੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਮਨੋਕਾਮਨਾਵਾਂ ਪੂਰੀਆਂ ਕਰਨੀ ਮਹਾਰਾਜ ਜੀ ਆਪਣੇ ਦਰ ਦੇ ਦਾਸਿਆਂ ਨੂੰ ਚਾੜੂ ਵਰਦਾਰਾਂ ਨੂੰ ਕੀਰਤਨੀਆਂ ਨੂੰ ਸਦਾ ਸਾਜ ਕੇ ਰੱਖਿਓ ਨਿਵਾਜ ਕੇ ਰੱਖਿਓ ਗੁਰੂ ਗਰੀਬ ਨਿਵਾਜ ਆਉਣ ਵਾਲੇ ਜੀਵਨ ਦੇ ਜ਼ਿੰਦਗੀ ਦੇ ਸਾਰੇ ਕਾਰਜ ਰਾਜ ਸੇਵਾਦਾਰ ਹਾਜ਼ਰ ਨੇ ਰਹਿਣ ਆਈਏ ਸੁਖਮਈ ਬਤੀਤ ਕਰਾਉਣੀ ਆਗਿਆ ਬਖਸ਼ਿਸ਼ ਕਰੋ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ ਜੀ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਜੈ ਤਸਰੀ ਮਹੱਲਾ ਪੰਜਵਾਂ। ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਜੈਤ ਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 703 ਔਰ 704 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਤਾਂ ਜੋ ਸਾਡਾ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਐਤਵਾਰ ਦੇ ਦਿਨ ਦੇ ਦੀਵਾਨ ਸਜਾਏ ਜਾਣੇ ਨੇ। ਅੱਜ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਸੰਗਤੀ ਰੂਪ ਦੇ ਵਿੱਚ ਹੋਣੇ ਨੇ। ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ, ਉਹ ਵੀ ਸੰਗਤੀ ਰੂਪ ਦੇ ਵਿੱਚ ਹੋਣੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਭੈ ਭਾਵਨੀ ਸਦਕਾ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਤਾਕਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ।

0: ਮੈਂ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਸਿਮਰਾਓ ਜਾਸ ਬਿਸੰਬਰ ਇਕ ਵੇਦ ਪੁਰਾਣ ਸਿਮਰਤ ਸੋਧਾਖਿਰ ਕਿਨਕਾ ਏਕ ਜਿਸ ਜੀ ਬਸਾਵੈ ਕਾਂਖੀ ਏਕ ਦਰਸ ਤੁਹਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਦ ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਸਿਮਰਨ ਵਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ
1: ਸਿਮਰਨ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸੁਫਲ ਭਲਾ
0: ਸੇ ਸਿਮਰੈ ਜਿਨ ਆਪ ਸਿਮਰਾਏ
1: ਨਾਨਕ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾ ਅੰਮ੍ਰਿਤ ਮਾਏ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਰਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਵ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਵਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦ ਵਲਿਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਮੁਖ ਬਿਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ
1: ਪ੍ਰਭ ਕੋ ਸਿਮਰਹਿ ਵਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬੂ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਹਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਬਾਰ
0: ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਪੈ ਸਿਧ ਜਤੀ ਦਾਤੇ
1: ਹਰ ਸਿਮਰਨ ਨੀਚ ਚੋਹ ਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਤਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਉਹ ਸਗਲ ਅਕਾਰ

0: ਜੈ ਮਾਤ ਪਿਤਾ ਸੁਤ ਮੀਤ ਨਾ ਪਾਈ
1: ਮਨ ਉਹ ਨਾਮ ਤੇਰਾ ਸਹਾਈ
0: ਜੈ ਮਹਾ ਭਿਆਨ ਦੂਜਮ ਦਲੈ
1: ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸਕਲ ਹੋਵੇ ਅਤ ਪਾਰੀ
1: ਹਰ ਕੋ ਨਾਮ ਕੇ ਨਮਾਹਿ ਉਧਾਰੀ
0: ਅਨਕ ਪੁਨੇ ਚਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਪ ਸੁਖ ਕਨੇਰੇ
0: ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਇ ਸੁਖੀਆ
0: ਅਨਕ ਮਾਇਆ
1: ਲਾਖ ਕਰੋੜੀ
0: ਲਾਖ ਕਰੋੜੀ ਬੰਧਨ ਪਰੇ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਟਿਕ ਨਾ ਵਜਾਵੇ
1: ਹਰ ਕਾ ਨਾਮ ਜਪਤ ਆਧਾਵੇ।

0: ਸੰਤ ਰੱਖੋ ਨਾ ਸਿਆਨੂ
1: ਹਰ ਕਾ ਨਾਮ ਤਹਿ ਨਾਲ ਪਛਾਨੂ
0: ਜੈ ਮਹਾ ਭਿਆਨ ਤਬਤ ਬਹੁ ਕਾਮ
1: ਜੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਤ੍ਰਿਕਾ ਮੰਤ ਜਯ ਕਰਕੇ
1: ਨਾਨਕ ਹਰਿ ਅੰਮ੍ਰਿਤ ਵਰਖੈ
0: ਭਗਤ।

0: ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਜਪੇ
0: ਭਗਤ ਮੁਗਤ ਬਹੁ

0: ਬਹੁਮਤ ਪ੍ਰਾਨ
1: ਕਨਕ ਅਸ਼ਵ ਹੈ ਵਰਪੁਮਦਾਨ
0: ਨਿਉਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤਉ ਪੀ ਹੋਮੈ ਮੈਲ ਨ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਧੀਰਸ ਦੇਹ ਛੁਟੈ
1: ਗਰਭ ਗੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਵਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਬਹੁ ਨ ਬਿਖਿਆ ਟਰੈ
0: ਜਲ ਤੋ ਬੈ ਬਹੁ ਦੇਹ ਅਨੀਦ
1: ਸੁਧ ਕਹਾ ਹੋਏ ਕਾਚੀ ਪੀਤ
0: ਮਾਨਵਰ ਕੇ ਨਾਮ ਕੀ ਮਹਿਮਾ ਊਜ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਬਹੁ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ
0: ਏਖ ਅਨੇਕ ਅਗਨ ਨਹੀਂ ਬੁਝੈ
1: ਊਟ ਉਪਾਵ ਦਰਗਹਿ ਨਹੀਂ ਸਿਜੈ
0: ਝੂਠ ਸੁਨਾਹੀ ਉਪਯਾਲ
1: ਮੋਹਿ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮਦਾਨ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਨ
0: ਕਰਤਾ ਨਾਮ ਜਬਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ।

0: ਸਾਧ ਸੰਗ ਇਹੋ ਮੈਂ ਸ਼ੂਰ
1: ਜੇ ਕੋ ਜਨਮ ਮਰਨ ਤੇ ਡਰ
0: ਸਾਧ ਜਨਾ ਕੀ ਸਰਨੀ ਪਰ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਗ ਜਾਕਾ ਮਿਟੈ ਅਭਿਮਾਨ
1: ਆਪਸ ਕੋ ਜੋ ਜਾਣੇ ਨੀਚਾ
0: ਸੋ ਗਣੀਏ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕੀ ਰੀਨਾ
0: ਹਰ ਹਰ ਨਾਮ ਤਿਨ ਘੱਟ ਘੱਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਵੇਖੈ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
0: ਨਾਨਕ ਪਾਪ ਪੁੰਨ ਨਹੀਂ ਲੇਪਾ
1: ਮੇਰੇ ਧਨ ਕੋ

0: ਇੱਕ ਪਾਸ ਕਾਰਨ ਬਿਖੋ ਟਕਵਾਵੇ
1: ਇੱਕ ਬੀਨਾ ਦੇ ਦਸ ਵੀ ਹਰਲੇ
0: ਤਉ ਮੂੜਾ ਕਹੋ ਕਹਾ ਕਰੇ
1: ਚਾਕਰ ਸਿਉਨਾਈ ਚਾਰਾ
0: ਆਪੋ ਕੀ ਜੈ ਸਾਧ ਨਮਸਕਾਰ
1: ਕੇ ਮਨ ਲਾਗਾ ਪ੍ਰਭ ਮਿੱਠਾ
0: ਸਰਬ ਸੁਖ ਤਾਹੂ ਮਨ ਬੂਠਾ
1: ਆਪਣਾ ਹੁਕਮ ਮਨਾਇਆ
0: ਸਰਬ ਸੁਖ ਨਾਨਕ ਤਿਨ ਪਾਇਆ
1: ਸੋ ਆਪਣੀ ਦੇ ਰਾਸ
0: ਖਾਦ ਪੀਤ ਪਰਤ ਅਨੰਦ ਉਲਾਸ
1: ਆਪਣੀ ਮਨ ਕਚ ਵਰਸੋ ਲੈ

0: ਲਪਟ ਰਹਿਓ ਤਹਿਆਂ ਦੰਧਾਰ,
1: ਟਿਕਾਊ ਸੇ ਜੋ ਲਾਵੇ ਨੇ
0: ਤਾਕੋ ਹੱਥ ਨ ਆਵੇ
1: ਕੇ, ਨਾਮ ਕੀ ਪ੍ਰੀਤ ਸੁਖਦਾਈ,
0: ਕਿਰਪਾ ਨਾਨਕ ਆਪ ਲੈ ਲਾਈ,
1: ਨਿਤਿਆ ਤਨ ਧਨ ਕਟੰਬ ਸੁਆਇਆ,
0: ਨਿਤਿਆ ਹੋਮੇ ਮਮਤਾ ਮਾਇਆ,
1: ਨਿਤਿਆ ਰਾਜਵਨ ਧਨ ਮਾਲ,
0: ਨਿਤਿਆ ਕਾਮ ਕ੍ਰੋਧ ਵਿਕਰਾਲ,
1: ਨਿਤਿਆ ਰਥ ਹਸਤੀ ਅਸਵ ਅਸਤਰਾ,
0: ਨਿਤਿਆ ਰੰਗ ਸੰਗ ਮਾਇਆ ਭੇਖ ਹਸਤਾ,
1: ਨਿਤਿਆ ਤ੍ਰੋ ਮੋਹ ਮਾਨ,
0: ਨਿਤਿਆ ਆਪਸ ਉਪਰ ਕਰਤ ਗੁਮਾਨ,
1: ਭਗਤ ਸਾਰ ਕੀ ਸਰਣ,
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ,
1: ਨਿਤਿਆ ਸਰਵਣ ਪਰ ਨਿੰਦਾ ਸੁਣੈ,
0: ਨਿਤਿਆ ਹਸਤ ਪਰ ਦਰਬ ਕੋ ਹਿਰੈ,
1: ਨਿਤਿਆ ਨੇਤਰ ਭੇਖਤ ਪਰ ਤ੍ਰਿਆ ਰੂਪਾਦ,
0: ਨਿਤਿਆ ਰਸਨਾ ਭੋਜਨ ਅਨੁਸਵਾਦ,
1: ਨਿਤਿਆ ਚਰਨ ਬਰਫ ਕਾਰ ਕੋ ਧਾਵੈ,
0: ਨਿਤਿਆ ਮਨ ਪਰ ਲੋਭ ਲੁਭਾਵੈ,
1: ਨਿਤਿਆ ਤਨ ਨਹੀਂ ਪਰਬ ਕਾਰਾ,
0: ਮਿਥਿਆ ਪਾਸ ਲੇਥ ਬਿਕਾਰਾ,
1: ਬਿਨ ਬੂਜੈ ਮਿਥਿਆ ਸਭ ਪਏ,
0: ਸਫਲ ਦੇਹ ਨਾਨਕ ਹਰ ਹਰ ਨਾਮ ਲਏ,
1: ਵਿਕਤੀ ਸਾਗਤ ਕੀ ਆਜਾ,
0: ਸਾਚ ਬਿਨਾ ਕਹਿ ਹੋਵਤ ਸੂਚਾ,
1: ਮਿਥਿਆ ਨਾਮ ਬਿਨਾ ਧਨ ਅੰਧ,
0: ਮੁਖ ਆਵਤ ਤਾਕੈ ਦੁਰਗੰਧ,
1: ਬਿਨ ਸਿਮਰਨ ਨਰੈਣ ਬਿਰਥਾ ਵਿਆਹੇ,
0: ਵੇਖ ਬਿਨਾ ਜਿਉ ਖੇਤੀ ਜਾਏ,
1: ਗੋਬਿੰਦ ਭਜਨ ਮਿਟੇ ਸਭ ਕਾਮ,
0: ਜਿਉ ਕਿਰਪਨ ਕੀ ਨਿਰਾਰਥ ਦਾਮ,
1: ਧਨ ਧਨ ਤੇ ਜੰਜੇ ਕਟਵਸੇ ਔਰ ਨਾਹੂ,
0: ਨਾਨਕ ਤਾਕੈ ਬਲ

0: ਗਿਆਨੀ ਕੇ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
1: ਬ੍ਰਹਮ ਗਿਆਨੀ ਏਕ ਸੰਗ ਹੇਤਾ
0: ਬ੍ਰਹਮ ਗਿਆਨੀ ਕੈ ਹੋਏ ਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ
1: ਬ੍ਰਹਮ ਗਿਆਨੀ ਕਾ ਬਟ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਏ
1: ਬ੍ਰਹਮ ਗਿਆਨੀ ਕੋ ਪਲ ਪਲ ਜਾਈਏ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ
0: ਗਿਆਨੀ ਕੀ ਕੀਮਤ ਨਾਹੀ
1: ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਕਾਨੇ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ
2: ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਖ ਜੁਗ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਦਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਕਾਰ
2: ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੇ
1: ਨਾਨਕ ਬ੍ਰਹਮ ਗਿਆਨੀ ਸਰਬ

0: ਮਿਥਿਆ ਨਾਹੀ ਰਸਨਾ ਬਰਸ
1: ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਰ ਤ੍ਰਿਆ ਰੂਪ ਨ ਭੇਖੇ ਨੇਤਰ
1: ਸਾਧ ਕੀ ਟਹਿਲ ਸੰਤ ਸੰਗ ਹੇਤ
0: ਕਰਨ ਨ ਸੁਣੈ ਕਾਹੂ ਕੀ ਨਿੰਦਾ
1: ਸਭ ਤੇ ਜਾਣੈ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰ
1: ਮਨ ਕੀ ਬਾਤ ਸੁਣਾ ਮਨ ਤੇ ਟਰੈ
0: ਜਿਤ ਪੰਚ ਲੋਕ ਤੇ ਰਹਿਤ
1: ਨਾਨਕ ਕੋਟ ਮਧੇ ਕੋ ਐਸਾ ਅਪਰਸ
0: ਵੈਸ ਨੂ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਿਹ ਕਰਮ
1: ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਵਾਚੈ
1: ਕੇਵਲ ਭਗਤ ਕੀਰਤਨ ਸੰਗ ਰਾਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ
1: ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਹੋਵੈ
1: ਤਿਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੋਧੈ
1: ਰਾਮ ਨਾਮ ਆਤਮ ਮੈਂ ਸੋਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋਨ ਨ ਆਵੈ
0: ਨੇਨ ਪ੍ਰਾਣ ਸਿਮਰਤ ਬੁਝੈ ਮੂਲ
1: ਸੁਖਮ ਮੈਂ ਜਾਣੈ ਅਸਥੂਲ
0: ਅਮਰਨ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ
0: ਬੀਜ ਮੰਤਰ ਸਰਬ ਕੋ ਗਿਆਨ
1: ਚਹੁ ਵਰਨਾ ਮੈਂ ਜਪੈ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਪਾਵੈ ਜਨ ਕੋਏ
0: ਕਰ ਕਿਰਪਾ ਅੰਤਰ ਉਰ ਤਾਰੈ
1: ਪਾਸ ਪ੍ਰੇਤ ਮੁਗਦ ਪਾਥਰ ਕੋ ਤਾਰੈ
0: ਸਰਬ ਰਹੁ ਕਾਉ ਕਰਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨ ਪਈਏ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਤਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤਨ ਭਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗੈ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਜਿਸ ਦਾਸ ਕਉ ਸਭ ਸੋਜੀ ਪਰੈ
0: ਸਗਲ ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮਦਾਸ
0: ਰਬ ਕੀ ਆਗਿਆ ਆਤਮ ਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਖ ਤੈਸਾ ਉਸ ਸੋਗ
1: ਸਦਾ ਆਨੰਦ ਤੈ ਨਹੀਂ ਬਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ
0: ਤੈਸਾ ਮਾਨ ਤੈਸਾ ਅਵਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ
1: ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਓ
0: ਆਪੇ ਕਰਨ ਕਰਾ ਬਨ ਜੋਗ
1: ਪ੍ਰਭ ਭਾਵੈ ਸੋਈ ਹੋਗ
0: ਅਸਰੇ ਆਪ।

0: ਏਕ ਜਨ ਅੰਤ ਨ ਪਰਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੂਜਾਰੀ
1: ਕਈ ਕੋਟ ਆਚਾਰ ਬਿਹਾਰੀ
0: ਕਈ ਕੋਟ ਭਏ ਤੀਰਥ ਵਾਸੀ
1: ਕਈ ਕੋਟ ਬਨ ਪਰਮੇ ਉਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਬਿਸਰੋਤੇ
0: ਕਈ ਕੋਟ ਆਤਮ ਧਿਆਨ ਧਾਰ
1: ਕਈ ਕੋਟ ਕਬ ਕਬ ਵਿਚਾਰੇ
0: ਕਈ ਕੋਟ ਨਵ ਤਨ ਨਾਮ ਧਿਆਵੈ
1: ਕਰਤੇ ਕਾ ਅੰਤ ਨਾ ਪਾਵੇ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧੇ ਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਪੇਗਾਤਮ ਨਕੋਰ
0: ਕਈ ਕੋਟ ਪਰ ਦਰਬ ਕੋ ਹਿਰੈ
1: ਕਈ ਕੋਟ ਪਰ ਦੁਖ ਨ ਕਰੈ
0: ਕਈ ਕੋਟ ਮਾਇਆ ਸ਼ਰਮ ਮਾਹੇ
1: ਕਈ ਕੋਟ ਪਰਦੇਸ ਪਰਮਾਏ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਤਰ ਬਿਰਖ ਨ ਬਜਾਏ
0: ਕਈ ਕੋਟ ਪਵਨ ਪਾਣੀ ਬੈਸੰਤਰ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਅਰ ਸੂਰ ਨਖਿਅਤਰ
1: ਕਈ ਕੋਟ ਦੇਵ ਦਾਨ ਮਹਿੰਦਰ ਛਤਰ
0: ਸਗਲ ਸਮਗਰੀ ਆਪਣੇ ਸੂਤ ਤਾਰੈ
1: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ
0: ਕਈ ਕੋਟ ਰਾਜਸ ਤਾਮਸ ਸਾਤਕ
1: ਕਈ ਕੋਟ ਭੇਦ ਪ੍ਰਾਣ ਸਿਮਰਤ ਸਾਸ
0: ਕਈ ਕੋਟ ਕੀਏ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀਏ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸੁਣਤੀ ਵੇ
0: ਕਈ ਕੋਟ ਜਖ

0: ਅੰਤਰ ਜਾਮੀ
1: ਭਾਵੇ ਸੋ ਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਮਨੁੱਖ ਤੇ ਕਿਆ ਹੋਏ ਆਵੇ
0: ਜੋ ਤਿਸ ਭਾਵੈ ਸੋਈ ਕਰਾਵੇ
1: ਕੇ ਹਾਥ ਹੋਏ ਤਾਂ ਸੋ ਕੁਚਲੇ
0: ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੇ
0: ਜੇ ਜਾਣਤ ਆਪਣ ਆਪ ਬਚੇ
1: ਭਰਮੇ ਫੂਲਾ ਦਾ ਦਿਸਾਵੇ
0: ਨਿਮਕ ਮਾਹੀ ਚਾਰ ਕੁੰਟ ਫਿਰੇ ਆਵੇ
1: ਕਿਰਪਾ ਜਿਸੇ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਇਨਮੇ ਨੀਚ ਕੀਟ ਕੋ ਰਾਜ
0: ਔਰ ਬ੍ਰਹਮ ਗਰੀਬ ਨਿਵਾਜ
1: ਕਾ ਦ੍ਰਿਸ਼ ਕਛੂ ਨਾ ਆਵੇ
0: ਤਿਸ ਤਤਕਾਲ ਦਹਿ ਤਿਸ ਪ੍ਰਗਟਾਵੇ
1: ਕੋ ਆਪਣੀ ਕਰੇ ਬਖਸੀਸ
0: ਤਾਕਾ ਲੇਖਾ ਨਾ ਕਰੇ ਜਗਦੀਸ
1: ਜਿਉ ਪਿੰਡ ਸਭ ਤਿਸ ਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਮਨ ਤੇ ਆਪ ਬਣਾਈ
0: ਨਾਨਕ ਜੀਵੈ ਦੇਖ ਬਡਾਈ
1: ਕਾ ਬਲ ਨਾਏ ਸਾਥ
0: ਕਰਨ ਕਰਾਵਣ ਸਰਬ ਕੋ ਨਾਥ
1: ਆਗਿਆਕਾਰੀ ਪ੍ਰਾਜੀਓ
0: ਜੋ ਤਿਸ ਭਾਵੈ ਸੋਈ ਫੁਨ ਥੀਓ
1: ਊਚ ਨੀਚ ਮੈਂ ਬਸੈ
0: ਕਬੂ ਸੋ

0: ਤੂੰ ਨਰਕ ਪਾਤੀ ਹੋਵਤ ਸੁਆਨ
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮ ਵੰਤ ਕਹਾਵੈ
0: ਜਨਮ ਮਰੈ ਬਹੁ ਜੋਨ ਪਰਮਾਵੈ
1: ਤਨ ਭੂਮ ਕਾ ਜੋ ਕਰੈ ਗੁਮਾਨ
0: ਸੋ ਮੂਰਖ ਅੰਧਾ ਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
0: ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਵਾਵੈ
0: ਤ੍ਰਿਣ ਸਮਾਨ ਕਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰਿਆਸ
0: ਪਲ ਭੀਤਰਤਾ ਕਾ ਹੋਏ ਬਿਨਾਸ
1: ਸਭ ਤੇ ਆਪ ਜਾਣੇ ਬਲਵੰਤ
0: ਹਿਨਮੈ ਹੋਏ ਜਾਏ ਭਸਮੰਤ
1: ਕਿਸੇ ਨ ਬਦੈ ਆਪ ਅਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ
0: ਸੋ ਜਨ ਨਾਨਕ ਦਰਗੈ ਪਰਵਾਨ
1: ਓਟ ਕਰਮ ਕਰੈ ਹੋਂਦਾਰੇ
0: ਸ਼ਰਮ ਪਾਵੈ ਸਗਲੇ ਬਿਰਥਾਰੇ
1: ਅਨਕ ਤਪੱਸਿਆ ਕਰੇ ਅਹੰਕਾਰ
0: ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਜਤਨ ਕਰਾ ਤੁਮ ਨਹੀਂ ਦਰਵੈ
0: ਹਰ ਦਰਗਹਿ ਕਹੋ ਕੈਸੇ ਗਵੈ
1: ਆਪਸ ਕੋ ਜੋ ਭਲਾ ਕਹਾਵੈ
0: ਕਿਸੈ ਭਲਾਈ ਨਿਕਟ ਨਾ ਆਵੈ
1: ਸਰਵ ਕੀ ਰੇਂਜ ਕਾ ਮਨ ਹੋਏ
0: ਕਹੋ ਨਾਨਕ ਤਾਕੀ ਨਿਰਮਲ ਸੋਏ
1: ਜਬ ਲਗ ਜਾਣੇ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਬ ਇਹ ਜਾਣੇ ਮੈਂ ਕਿਛ ਕਰਤਾ
0: ਤਬ ਲਗ ਗਰਭ ਜੂਨ ਮਹਿ ਫਿਰਤਾ
1: ਜਬ ਤਾਰੇ ਕੋ ਬੈਰੀ ਮੀਤ
0: ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ
0: ਗੁਰ ਪ੍ਰਸਾਦ ਨਾਨਕ ਹੋਂ ਛੂਟੈ
1: ਸਹਿਜ ਖੱਟੇ ਲਾਕੋਟ ਧਾਵੈ
0: ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ
1: ਅਨਕ ਭੋਗ ਵਿਖਿਆ ਕਹਿ ਕਰੈ
0: ਨਹਿ ਤ੍ਰਿਪਤ ਆਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਵ ਸੁਖ ਹੋਏ
0: ਵਡ ਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ

0: ਨਾਨਕ ਕੀਮਤ ਕਹਿਣ ਨਾ ਜਾਏ।
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ,
1: ਸੱਚ ਸੱਚ ਸੱਚ ਸਭ ਕਿਨਾ,
0: ਓਟ ਮਧੇ ਕਿਨੇ ਬਿਰਲੈ ਚੀਨਾ,
1: ਭਲਾ ਭਲਾ ਭਲਾ ਤੇਰਾ ਰੂਪ,
0: ਅਤ ਸੁੰਦਰ ਅਪਾਰ ਅਨੂਪ,
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
0: ਘਟ ਘਟ ਸੁਣੀ ਸਰਵਨ ਬਖਿਆਣੀ,
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
0: ਨਾਮ ਜਪੈ ਨਾਨਕ।

0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ
0: ਸੰਤ ਕੇ ਦੁਖੀ ਕਉ ਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਗਨਾ ਸੁਖ ਤੇ ਡਰੈ
0: ਸੰਤ ਕੇ ਦੁਖੀ ਕੋ ਨਾਹੀ ਠਾਓ
1: ਸੰਤ ਪਾਵੇ ਤਾ ਲੈ ਮਿਲਾਏ
0: ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ
1: ਦੁਖੀ ਕਿਸੇ ਕਾਜ ਨਾ ਬੂਟੈ
0: ਸੰਤ ਕੇ ਦੁਖੀ ਕਉ ਧਿਆਨ ਭਰਮਾਈਐ
1: ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਸਾਸ ਬਿਨਾ ਮਿਟ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕੇਸ਼ ਨਾਹੇ
1: ਆਪਣੇ ਬੀਜ ਆਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ
1: ਨਾਨਕ ਸੰਤ ਪਾਵੇ ਤਾ ਲੈ ਉਵਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਇਉਂ ਜਲ ਵਿਉਂ ਮਲੀਨੇ ਰੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜਿਉਂ ਪਾਵ ਕੀਂਦ ਨਹੀਂ ਤ੍ਰਾਪੇ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉਂ ਵਾੜ ਦਿਲ ਵੇ ਸਮਾਏ ਦੁਇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਵਿਦਿਆ ਕਹਿਤ
0: ਕਿਰਤ ਨਿੰਦਕ ਕਾ ਧੁਰ ਹੀ ਪਾਇਆ
1: ਨਾਨਕ ਜੋ ਤਿਸ ਭਾਵੇ ਸੋਈ ਥਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੈ ਨਾ ਜੀਵੈ
0: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ
0: ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ
1: ਜੈਸਾ ਭਾਵੈ ਤੈਸਾ ਕੋਈ ਹੋਏ
0: ਪਇਆ ਕਿਰਤ ਨਾ ਮੇਟੈ ਕੋਏ
1: ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸ ਕੇ ਉਹ ਕਰਨੈ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ
1: ਸਹਿ ਤੇ ਆਵੋ ਸਾਸ ਗਰਾਸ
0: ਸਭ ਕਾਸ਼ ਵਰਤੈ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋਤੀਆ
0: ਆਪਣਾ ਖੇਲ ਆਪ ਕਰਨੈ ਹਾਰ
1: ਦੂਸਰ ਕੌਣ ਕਹੇ ਵਿਚਾਰ
0: ਜਿਸਨੂੰ ਕਿਰਪਾ ਕਰੇ

0: ਹਰ ਹਰ ਕਰਮ ਸਰਵਾ ਕਥਾ
1: ਹਰ ਗਏ ਨਾਨਕ ਊਜਲ ਮਥਾ
0: ਬੜ ਭਾਗੀ ਤੇਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਨਾਮ ਨਾਮ ਜੋ ਕਰੇ ਵਿਚਾਰ
1: ਭਗਵੰਤ ਬਣੇ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਕੋ ਏਕ ਏਕ ਪਛਾਣੇ
1: ਇਸ ਬੁੱਤ ਕੀ ਉਹ ਸੋ ਜੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨਹਿ ਨਿਰੰਜਨ ਜਾਣਿਆ
0: ਪ੍ਰਸਾਦ ਆਪਣਾ ਸੁਜੈ
1: ਜਿਸ ਕੀ ਜਾਨੋ ਕ੍ਰਿਸ਼ਨਾ ਪੁਜੈ
0: ਆਦ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਦੇਵ ਹਰ ਜਨ ਰਹਿ
0: ਅੰਦਨ ਕੀਰਤਨ ਕੇਵਲ ਵਖਿਆਨ
1: ਵੈਸ ਮੈਂ ਸੋਈ ਨਿਰਵਾਨ
0: ਏਕ ਉਪਰ ਜਿਜਨ ਕੀ ਆਸਾ
1: ਜਿਸ ਕੀ ਘਟੀਐ ਜਮ ਕੀ ਫਾਸਾ
0: ਚਾਰ ਰੋਂਕੀ ਜਿਸ ਮਨ ਭੂਖ
1: ਨਾਨਕ ਤਿਸੈ ਨ ਲਾਗੈ ਦੁਖ
0: ਅਰਪ ਮੰਚ ਤਿਆਗ।

0: ਦੇਖੋ ਤਾਂ ਸਭ ਕਿਛੁ ਮੂਲ
1: ਨਾਨਕ ਸੋ ਸੁਖਮ ਸੋਈ ਅਸਤੂਲ
0: ਜਨਮੇ ਨਾ ਕਿਛੁ ਮਰੇ
2: ਆਪਨ ਚਲੇ ਤੋ ਆਪ ਹੀ ਕਰੇ
0: ਆਵਣ ਜਾਵਣ ਦ੍ਰਿਸ਼ਟਾਂ ਦ੍ਰਿਸ਼ਟ
2: ਆਗਿਆਕਾਰੀ ਧਾਰੀ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
2: ਅਨੇਕ ਜੁਗਤ ਰਚ ਥਾਪ ਥਾਪ
0: ਨਾਸੀ ਨਾਹੀ ਕਿਛ ਕੰਡ
2: ਧਾਰਨ ਭਾਰਿਓ ਬ੍ਰਹਮੰਡ
0: ਅਲਕ ਪੇ ਪਰ ਪ੍ਰਤਾਪ
2: ਆਪ ਜਪਾਏ।

0: ਪਾਕ ਕਰੇ ਬੜ ਪਾਕ ਹੈ।
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਿਨ ਪੁਰਖ ਕੋ ਉਤਮ ਕਰਮਾਨ,
1: ਕਰੇ ਸੋ ਪ੍ਰਭ ਕੇ ਰੰਗ
2: ਸਦਾ ਸਦਾ ਬਸੈ ਹਰ ਸੰਗ,
1: ਐਸੋ ਆਏ ਹੋਵੇ ਸੋਏ,
2: ਕਰਨੇ ਹਾਰ ਪਛਾਣੇ ਸੋਏ,
1: ਪ੍ਰਭ ਕਾ ਕੀਆ ਜਨਮੀਠ ਲਗਾਨਾ,
2: ਜੈਸਾ ਸਤ ਐਸਾ ਦ੍ਰਿਸ਼ਟਾਨਾ,
1: ਜਿਸ ਤੇ ਉਪਜੇ ਸਮਾਏ ਸੁਮਾਏ।

0: ਨਾਨਕ ਸੋਜਨ ਸਦਾ ਅਰੂਗ
1: ਜਿਉ ਮੰਦਰ ਕੋ ਥੰਮ ਥੰਮਨ
0: ਜਿਉ ਗੁਰ ਕਾ ਸ਼ਬਦ ਮਨ ਹੈ ਅਸ ਥੰਮਨ
1: ਜਿਉ ਪਾਖਾਣ ਨਾਭ ਚੜ੍ਹਤ ਰਹਿ
0: ਪ੍ਰਾਣੀ ਗੁਰ ਚਰਨ

0: ਸਾਧੁ ਸੰਗ ਮਿਲ ਜੋਤ ਪ੍ਰਗਟਾਵੈ
1: ਤਿੰਨ ਸੰਤਨ ਕੀ ਵਾਚੋ ਦੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲਾਈਐ
0: ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂੰ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਭੁਲਾ ਕਾਹੇ ਫਿਰੈ ਅਜਾਨ
1: ਕੌਣ ਵਸਤੁ ਆਈ ਤੇਰਾ ਸੰਗ
0: ਲਪਟ ਰਹੇ ਓ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਘਰ ਪਾਇਆ
1: ਤਜ ਅਬ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤ ਹੈ ਸੰਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ
0: ਮੁਖ ਉਜਲ ਹਰ ਦਰਗ ਹਸੋਏ
1: ਇਹੋ ਬਾਪਾਰ ਬਿਰਲਾ ਬਾਪਾਰ
0: ਨਾਨਕ ਤਾਕੈ ਸਾਦ ਬਲਹਾਰ
1: ਚਰਨ ਸਾਧ ਕੇ ਧੋਏ ਧੋਏ ਬੀਓ
0: ਹਰ ਪ੍ਰਸਾਦ ਕਹੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਬੜ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅਨਕ ਵਿਘਨ ਤੇ ਸਾਧੂ ਰੱਖੈ
0: ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ
1: ਓਟ ਗਹੀ ਸੰਤ ਹੈ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ

0: ਸਭ ਤੇਊ ਜਿ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪ੍ਰਤੀਤ
0: ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤੇ ਹਲੋਏ
0: ਜਾ ਕੈ ਹਿਰਦੈ ਕੋ ਹੋਏ
1: ਸਚ ਕਰਨੀ ਸਚ ਦਾ

0: ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ
0: ਜਪ ਜਪ ਜੀਵੈ ਨਾਨਕ ਹਰਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਾਤਾਲ
0: ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
2: ਨਾਮ ਕੇ ਸਮੁਦਰੇ ਸੰਸਰਵਨ
1: ਕਰ ਕਿਰਪਾ ਜਿਸੇ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਕ ਸਤ ਅਸਥਾਨ
2: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
2: ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੈ ਬੁਝਾਏ ਤਿਸੈ ਸਫਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਜਨਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਰਤ ਬੂਜੈ ਜੇ ਕੋਏ
2: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
2: ਆਪੇ ਜਾਣੇ ਆਪਣੀ ਮਿਤਗਤ
1: ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ
0: ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨ ਜਾਣੇ ਕੀਆ
0: ਨਾਨਕ ਜੋ ਤਿਸ ਭਾਵੈ ਸੋ ਵਰਤੀਆ
1: ਬਿਸਮਨ ਬਿਸਮ ਪਹੇ

0: ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਣਹਾਰ
0: ਨਾਮ ਸਤ ਸਤ ਧਿਆਵਣਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਨਤਾ
1: ਪੂਜਨਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨ ਮਾਨਿਆ
0: ਕਰਨ ਕਰਾਵਣ ਤਿੰਨ ਮੂਲ ਪਛਾਣਿਆ
1: ਆਕੇ ਹਿਰਦੇ ਵਿਸ਼ਵਾਸ ਪ੍ਰਵਾਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਪੈਤੇ ਪੈਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤੇ ਸਮਾਨ

0: ਦੇਖਣਾ ਜਾਨੋ
1: ਆਠ ਪੈਰ ਪ੍ਰਭ ਸੇ ਹਜੂਰੇ
0: ਤੋ ਨਾਨਕ ਸੇਈ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨ ਆਪਣਾ ਪ੍ਰਭ ਪਛਾਤਾ
0: ਸੋ ਜਨ ਸਰਬ ਦੁਖ ਕਾ ਦਾਤਾ
1: ਕੀ ਸਰਨ ਸਤਿ ਸੁਖ ਪਾਵੇ
0: ਇਸ ਬੇਦਰ ਸਭ ਪਾਪ

0: ਸਿੱਖ ਵਡ ਭਾਗੀ ਹੈ।
1: ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ,
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ।
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ।
1: ਆਪ ਸੋ ਕਰ ਕਛ ਨ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ।
1: ਮਨ ਵੇਚੈ ਸਤਿਗੁਰ ਕੈ ਪਾਸ,
0: ਤਿਸ ਸੇਵਕ ਕੇ ਕਾਰਜ ਰਾਸ।
1: ਸੇਵਾ ਕਰਤ ਹੋਏ ਨਿਹ ਕਾਮੀ,
0: ਤਿਸ ਕੋ ਹੋਤ ਪ੍ਰਾਪਤ ਸਵਾਮੀ।
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ।
1: ਬੀਸ ਵਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ।
1: ਸੋ ਸਤਿਗੁਰ ਜਿਸ ਹਿਰਦੈ ਅਰਨਾਉ,
0: ਅਨਕ ਬਾਰ ਗੁਰ ਕੋ ਬਲ ਜਾਉ।
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ।
1: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ,
0: ਇਕ ਹੈ ਆਪ ਨਹੀਂ ਕਛ ਭਰਮ।
1: ਸਹਿਸ ਸਿਆਣ ਪਲਿਆ ਨ ਜਾਈਏ,
0: ਨਾਨਕ ਐਸਾ ਗੁਰ ਵਡ ਭਾਗੀ ਪਾਈਏ।
1: ਸਫਲ ਦਰਸ਼ਨ ਪੇਖਤ ਪੁਨੀਤ,
0: ਪਰਸਤ ਚਰਨ ਗਤ ਨਿਰਮਲ ਰੀਤ।
1: ਪੀੜਤ ਸੰਗ ਰਾਮ ਗੁਣ ਰਵੇ,
0: ਪਾਰ ਬ੍ਰਹਮ ਕੀ ਦਰਗਾਹ ਗਵੇ।
1: ਸੁਨ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖ ਆਤਮ ਪਤੀ ਅਨੇ।
1: ਪੂਰਾ ਗੁਰ ਆਖਿਓ ਜਾ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ।
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
1: ਅਨੇਕ
0: ਸਤ ਪੁਰਖ ਪੂਰਨ ਬਾਬੇਕ,
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ।
0: ਅਗਮ ਅਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ।
0: ਪਾਕੀ ਕੀਮਤ ਕਿਨੈ ਨਾ ਪਾਈ,
1: ਅਨੰਗ ਭਗਤ ਬੰਧਨ ਨਿਤ ਕਰੈ।
0: ਚਰਨ ਕਮਲ ਹਿਰਦੈ ਸਿਮਰੈ,
1: ਸਦ ਬਲਿਹਾਰੀ ਸਤਿਗੁਰ ਆਪਣੇ।
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
1: ਇਹੋ ਹਰ ਰਸ ਭਾਵੈ ਜਨ ਕੋਏ।
0: ਅੰਮ੍ਰਿਤ ਪੀਵੈ ਅਮਰ ਸੋ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ।
0: ਜਾਕੇ ਮਨ ਪ੍ਰਗਟੇ ਗੁਣ ਤਾਸ,
1: ਆਠ ਪਹਿਰ ਹਰ ਕਾ ਨਾਮ ਲੇ।
0: ਸਚ ਉਪਦੇਸ਼ ਸੇਵਕ ਕਉ ਦੇ,
1: ਮੋਹ ਮਾਇਆ ਕੈ ਸੰਗ ਨ ਲੇਪ।
0: ਮਨ ਮੈਂ ਰਾਖੈ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ।
0: ਨਾਨਕ ਭਰਮ ਮੋਹ ਦੁਖ ਤਹਤੇ ਨਾ,
1: ਤਪਤ ਮਾਹੇ ਠਾਡ ਵਰਤਾਈ।
0: ਆਨੰਦ ਭਇਆ ਦੁਖ ਨਾਠੇ ਪਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ।
0: ਸਾਧੂ ਕੇ ਪੂਰਨ ਉਪਦੇਸੇ,
1: ਓ ਚੂਕਾ ਨਿਰਭਉ ਹੋਏ ਬਸੇ।
0: ਸਗਲ ਵਿਆਦ ਮਨ ਤੇ ਖੈ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ।
0: ਸਾਧ ਸੰਗ ਜਪ ਨਾਮ ਮੁਰਾਰੀ,
1: ਇਤ ਪਾਈ ਚੁਕੇ ਭ੍ਰਮ ਗਵਨ।
0: ਸੁਨ ਨਾਨਕ ਹਰ ਹਰ ਜਸ ਸ੍ਰਵਨ,
1: ਨਿਰਗੁਣ ਆਪ ਸਰਗੁਣ ਵੀ ਓਹੀ।
0: ਕਲਾ ਧਾਰ ਜਿਨ ਸਗਲੀ।

0: ਅਸ਼ਟ ਪਦੀ ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰ ਨਾਮ ਆਧਾਰ
0: ਅਵਰ ਉਪਾਵ ਸਭ ਮੀਤ ਵਿਸਾਰ ਕਰਨ ਕਾਰਨ ਸੋ ਪ੍ਰਭ ਸਮਰਥ
1: ਕਰ ਨਾਮ ਹਰ ਵਤ
0: ਇਹੋ ਧਨ ਸਾਂਚਾ ਹੋ ਵੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ
1: ਹਰ ਸੇਵਾ ਤੇ ਪਾਵ
0: ਜਿਸ ਸੁਖ ਕੋ ਨਿਤ ਬਾਛਹਿ ਮੀਤ
1: ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੈ

0: ਜਠ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਿਗੁਰ ਤੇ ਨਿਰਮਲ ਮਤ ਲਈ
0: ਸਤਿਗੁਰ ਕਹੋ ਜਾਨ ਕਹੋ ਪ੍ਰਭ ਹੋਇਓ ਦਇਆਲ
1: ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਘਾਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਭ੍ਰਮ ਗਇਆ
0: ਐਛ ਪੁੰਨੀ ਸਰਧਾਸਾ ਪੂਰੀ
1: ਪ੍ਰਭ ਰਹਿਆ ਸਤ ਸੰਗ ਹਜੂਰੀ।

0: ਸਦਾ ਤਦ ਹੈ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰਾ ਨਾਮ ਛਪਾਵੋ
0: ਭਗਤ ਭਾਏ ਦਰਿਆ ਸੰਸਾਰ
1: ਬਿਨ ਭਗਤੀ ਤਨ ਹੋਸੀ ਸਾਰ
0: ਸਰਵ ਕਲਿਆਣ ਸੁਖ ਨਿਧ ਨਾਮ

0: ਬਾਣ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਬਹਿ ਸੰਤਰ ਮਾਹੈ
1: ਯਾਰ ਕੁੰਠ ਤਹਿ ਦਿਸੇ ਸਮਾਹੇ
0: ਜੈਸੇ ਭਿੰਨ ਨਹੀਂ ਕੋਠਾਓ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪੁਰਾਣ ਸਿਮਰਤ ਮਹਿ ਦੇਖ
1: ਸਸੀ ਹਰ ਸੂਰ ਨਖਿਅਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲਾ
1: ਆਪ ਅਡੋਲ ਨਾ ਕਬਹੂ ਡੋਲੈ
0: ਸਰਬ ਕਲਾ ਕਰ ਖੇਲਾ ਖੇਲ
1: ਮੋਲ ਨਾ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੇ ਜੋਤ
1: ਘਰ ਰਹੇ ਓ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੇਖਣ ਸਾ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨ ਹੈ ਸਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਨ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਨ
1: ਕਰਨ ਕਰਾਵਣ
0: ਅੰਤਰ ਬਸੇ ਬਾਹਰ ਪੀ ਉਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਇਸ ਪ੍ਰਭ ਤੇ ਸਗਲੀ ਉਤਪਤ
0: ਜਿਸ ਭਾਵੈ ਤਾਂ ਕਰੇ ਵਿਸਥਾਰ
1: ਇਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੇ ਨਹਿ ਜਾਏ
1: ਇਸ ਭਾਵੈ ਤਿਸ ਲਏ ਮਿਲਾਏ
0: ਕਵਨ ਨਗਟ ਕਵਨ ਕਹੀਆ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰ ਗਰ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪ ਵੇਖਣ ਹਾਰਾ
0: ਸਗਲ ਸਮਗਰੀ ਜਾ ਕਾ ਤਨਾ
1: ਆਪਨ ਜਸ ਆਪ ਹੀ ਸੁਨਾ
0: ਆਪਨ ਜਾਨ ਇੱਕ ਖੇਲ ਬਨਾਇਆ।

0: ਤਿੱਥਾ ਘਾਟ ਘੜੀਆ ਬਹੁਤ ਅਨੂਪ।
1: ਬਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ।
0: ਤਿੱਥਾ ਘੜੀਆ ਸੁਰਤ ਮਤ ਮਨ ਬੁੱਧ

0: ਸਤ ਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਮੀ ਛਪੈ ਸ਼ੰਤ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ
1: ਰੂਪ ਰੰਗ ਅਰ ਦੇਖ ਭੇਖ ਬਹੁ ਕਹਨ ਸਫਰ ਕਹੇ
0: ਅਚਲ ਮੂਰਤ ਅਨਪਹੁ ਪ੍ਰਕਾਸ਼ ਸਮਤੋਜ ਕਹਿਜੈ
1: ਕੋਟ ਇੰਦਰ ਇੰਦਰਾਣ ਸਾਹਿ ਨਹਾਣ ਗਿਜੈ
0: ਸ੍ਰੀ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਨ ਦ੍ਰਿਣ ਕਹਿਤ
1: ਸਰਬ ਨਾਮ

0: ਰਾਜਤ ਢੋਲ ਮਿਰਦੰਗ ਨਗਾਰੇ
1: ਗੁੰਜਤ ਗੋੜ ਗਜਾਨ ਕੈ ਸੁੰਦਰ ਰਾਜ ਹਜਾਰੇ
0: ਭਵਿੱਖ ਭਵਾਨ ਕੇ ਭੂਪਤ ਕੌਣ ਗਨੈ।

0: ਸੁਸੰਜਮ ਨੇਮ ਅਨੇਕ
1: ਬਿਖੈਣ
0: ਆਹਾਰ ਜਤੀ ਜਦ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ
1: ਭਗਵਾਨ ਭਜੇ ਬਨ ਭੂਪਤ ਕਰਤੀ ਬਨੇ
0: ਸਿਪਾਹ ਦੁਰੰਤ ਦੁਬਾਹਾ ਸੁਸਾਜ ਸੁਨਾ ਦੁਰਜਾਨ ਦਲੈਂਗੇ
1: ਕੁਮਾਰ ਪਰੇ ਮਨ ਮੈਂ ਕਰ ਪਰਬਤ ਪੰਕ ਹਲੇ ਨਾ ਹਲਾਂਗੇ
0: ਹਰੀ ਨਮਰੂ।

0: ਸਹਿਵੇ ਕਿ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਮਿਓ ਬਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਸ਼ਾ
1: ਪੂਰਨ ਹੋਏ ਜਿਤ ਕੀ ਇੱਛਾ
0: ਸਭ ਚਰਨਨ ਮਨ ਰਹੇ ਹਮਾਰਾ
1: ਆਪਣਾ ਜਾਨ ਕਰੋ ਪ੍ਰਤਪਾਰਾ
0: ਹਮਰੇ ਦੁਸ਼ਟ ਸਭੇ ਤੁਮ ਕਾਵੋ
1: ਆਪ ਹਾਥ ਦਾ ਮੋਹੇ ਬਚਾਓ
0: ਸੁਖੀ ਬਸੇ ਮੋਰੋ ਪਰਵਾਰਾ
1: ਸੇਵਕ ਸਿੱਖ ਸਭਾ

0: ਚਾੜ ਕੋਈ ਅਬਰ ਨਾ ਧਿਆਨ
1: ਸੇਵਕ
0: ਸਿੱਖ ਹਮਾਰੇ ਤਾਰੀਅਨ
1: ਆਪ
0: ਹਾਥ ਦੇ ਮੁਝੇ ਅਬਰੀਏ
1: ਪੂਜੋ
0: ਸਦਾ ਹਮਾਰੇ ਪਛਾ ਰੱਖ ਲੋ ਮੋਹਿ ਰਾਖਨ ਹਾਰੇ ਦੀਨ ਬੰਦਿਸ਼ਟਨ ਕੇ ਹੰਤਾ ਕਾਲ ਪਾਏ ਬ੍ਰਹਮਾ ਬਿਪਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਜਵਨ ਕਾਲ ਜੋਗੀ ਸ਼ੁਭ ਕੀਓ
1: ਬ੍ਰਹਮਾ ਜੋਤੀਓ
0: ਜਵਨ ਕਾਲ ਸਭ ਲੋਕ ਸਵਾਰਾ
1: ਨਮਸਕਾਰ ਹੈ ਹਮਾਰਾ
0: ਜਵਨ ਕਾਲ ਸਭ ਜਗਤ ਬਨਾਯੋ
1: ਦੇਵ ਦਾਨ ਬਜਾਯੋ
0: ਆਦ ਅੰਤ ਏਕੇ ਅਵਤਾਰਾ
1: ਸੋਈ ਗੁਰੂ ਸਮਝੋ ਹਮਾਰਾ
0: ਨਮਸਕਾਰ ਤਿਸ ਹੀ ਕੋ ਹਮਾਰੀ
1: ਸਗਲ ਪ੍ਰਜਾ ਜਨ ਆਪ ਸਵਾਰੀ
0: ਤਿਲਕਣ ਕੋ ਸਭ ਗੁਣ ਸੁਖ ਦਿਓ
1: ਸਤਰਣ ਕੋ ਪਲ ਮੋਹ ਬਾਦ ਕੀਓ
0: ਕਟ ਕਟ ਕੇ ਅੰਤਰ ਕੀ ਜਾਨਤ
1: ਭਲੇ ਬੁਰੇ ਕੀ ਵੀਰ ਪਛਾਨਤ
0: ਕੀਤੇ ਕੁੰਚਰ ਸੁਲਾ
1: ਅਪਰ ਕਿਰਪਾ ਦੇ ਕਰ ਭੁਲਾ
0: ਸੰਤਨ ਦੁਖ ਪਾਏ ਤੇ ਦੁਖੀ
1: ਸੁਖ ਪਾਏ ਸਾਧਨ ਕੇ ਸੁਖੀ
0: ਏਕ ਏਕ ਕੀ ਪੀਰ ਪਛਾਨੇ
1: ਘਟ ਘਟ ਕੇ ਪਟ ਪਟ ਕੀ ਜਾਨਾ
0: ਜਬ ਉਧ ਕਰਕ ਕਰਾ ਕਰ ਤਾਰਾ
1: ਪ੍ਰਜਾ ਧਤ ਤਬ ਦੇਹ ਅਪਾਰਾ
0: ਜਬ ਆਕਰ ਕਰਤ ਹੂੰ ਕਬ ਹੂੰ
1: ਓ ਮੈਂ ਮਿਲਤ ਦੇਹ ਧਰ ਸਭ ਹੂੰ
0: ਜੀਤੇ ਬਦਨ ਸ੍ਰਿਸ਼ਟ ਸਭ ਤਾਰੇ
1: ਆਪ ਆਪਣੇ ਬੂਝ ਉਚਾਰਾ
0: ਤੁਮ ਸਭ ਹੀ ਤੇ ਰਹਿਤ ਨਿਰਾਲਮ
1: ਜਾਨਤ ਭੇਦ ਭੇਦ ਅਰ ਆਲਮ
0: ਨਿਰੰਕਾਰ ਨਿਰਬੇਕਾਰ ਨਿਰਲੰਬ
1: ਆਲ ਅਨੀਲ ਅਨਾਦ ਸੰਭ
0: ਆਪਾ ਮੂੜ ਚਾਰਤ ਪੀਂਦਾ
1: ਆਕੋ ਭੇਦ ਨਾ ਪਾਵਤ ਬੇਦਾ
0: ਆਕੋ ਕਰ ਪਾਹਨ ਅਨਮਾਨਤ
1: ਮਹਾ ਮੂੜ ਕਾਜ ਭੇਦ ਨਾ ਜਾਨਤ
0: ਮਹਾਦੇਵ ਕੋ ਕਹਿਤ ਸਦਾ ਸਿਵ
1: ਨਿਰੰਕਾਰ ਕਾ ਚਿੰਤ ਨ ਹੈ ਭੇਵ
0: ਆਪ ਆਪਣੀ ਬੁੱਧ ਹੈ ਜੇਤੀ
1: ਵਰਨਤ ਭਿੰਨ ਭਿੰਨ ਤੁਹਿ ਦਿੱਤੀ
0: ਤੁਮਰਾ ਲਖਾ ਨਾ ਜਾਏ ਪਸਾਰਾ
1: ਇਹ ਬਿਦ ਸਜਾ ਪ੍ਰਥਮ ਸੰਸਾਰਾ
0: ਕੈ ਰੂਪ ਅਨੂਪ ਸਰੂਪਾ
1: ਰੰਗ ਭਇਓ ਲਾਭ ਕਹਿ ਕੂਪਾ
0: ਪੰਡਤ ਜੇਤ ਤਿਤ ਚਕੀਨੀ
1: ਉਦ ਬੋਝ ਖਾਨ ਬਹੁਤ ਰਾਜ ਦੇਨੀ
0: ਕਹੋ ਫੂਲ ਰਾਜਾ ਹੈ ਬੈਠਾ
1: ਕਹੋ ਸਿਮਟ ਭਇਓ ਸ਼ੰਕਰ ਬੈਠਾ
0: ਸਿਰਦੀ ਸਿਰ ਦਿਖਾਏ ਅਚੰਭਵ
1: ਆਜ ਜੁਗਾਦ ਰੂਪ ਸੇ ਅੰਭਵ
0: ਅਬ ਰਸ਼ਿਆ ਮੇਰੀ ਤੁਮ ਕਰੋ
1: ਸਿੱਖੋ ਵਾਰ ਅਸਿੱਖ ਸੰਗ ਕਰੋ
0: ਦੁਸ਼ਟ ਜਿਤੇ ਉੜਤ ਪਾਤਾ
1: ਸਕਲ ਮਲੇਸ਼ ਕਰੋ ਨਾਨਕ ਘਾਤਾ
0: ਜੀਐਸ ਤਜ ਤਬ ਸਰਨੀ ਪਰੇ
1: ਜਨ ਕੇ ਦੁਸ਼ਟ ਦੁਖ ਤਵਾ ਮਰੇ
0: ਪੁਰਖ ਜਮਨ ਪਗ ਪਰੇ ਤਿਹਾਰੇ
1: ਜਨ ਕੇ ਤੁਮ ਸੰਕਟ ਸਭ ਟਾਰੇ
0: ਜੋ ਕਲ ਕੋ ਇਕ ਵਾਰ ਧਿਆਏ ਹੈ
1: ਤਾਕੇ ਕਾਲ ਨਿਕਟ ਨ
0: ਰਸ਼ਿਆ ਹੋਏ ਤਾਈ ਸਭ ਕਾਲਾ
1: ਦੁਸ਼ਟ ਰਹਿਟ ਸਦਾ ਸਦ ਕਾਲਾ
0: ਕਿਰਪਾ ਦਿਸ਼ਟ ਤਨ ਜਾਹੇ ਨ ਹਰ ਹੋ
1: ਤਾਕੇ ਤਾਪ ਤਨਕ ਮੈਂ ਹਰ ਹੋ

0: ਸ਼ਾਂਤ
1: ਸੁਖ ਮਨੇ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰੂ ਜਸਦੀ
1: ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ
0: ਵਾਜੇ ਪੰਜ ਸ਼ਬਦ ਸਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਸ ਘਰ ਧਾਰਿਆ
1: ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ
0: ਤੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰਿ ਕਰ ਲਾਗੇ
1: ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ
0: ਸਾਜੀ ਲਿਵੈ ਪੈਰੋ ਦਹਿਨ ਮਾਣੀ ਦਹਿਨ ਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ
1: ਬਾਜ ਸਮਰੱਥ ਕੋਈ ਨਾਹੀ।

0: ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੁਲੇ ਵਰਦਾ ਦਸ ਇੱਕ ਨਾਮ ਲਾਗ ਸਵਾਰਿਆ
0: ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ

0: ਧਨ ਧਨ ਸਭ ਸੌਪ ਗੁਰ ਕਉ ਹੁਕਮ ਨੇ ਪਾਈਐ
1: ਹੁਕਮ ਮੰਨਿਓ ਗੁਰੂ ਕੇ ਰਾਹ ਸੱਚੀ ਬਾਣੀ
0: ਹੈ ਨਾਨਕ ਸੁਣਹੁ ਸੰਤੋ ਕਥਿਓ ਕਥ ਕਹ

0: ਮਨ ਵਸਿਆ ਜਿਨ ਤੁਰਹੁ ਲਿਖਿਆ ਆਇਆ
1: ਇਕ ਫਿਰਹ ਕਰੇ ਕਰ ਗੱਲਾਂ ਗੱਲੀ ਕਰੇ ਨਾ ਪਾਇਆ
0: ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ
1: ਵਿਰਤ ਹੋਏ ਥੇ ਜਨਾ ਜਿਨੀ ਹਰ ਧਿਆਇਆ
0: ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ
0: ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨ ਜਾਏ
1: ਕਹਿ ਜਾਏ ਸਹਿਸਾ ਕਰੈ ਸੰਜਮ ਰਹੇ ਕਰਮ ਕਮਾਏ
0: ਸਹਿਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
1: ਮਨ ਧੋਵਹੁ ਸ਼ਬਦ ਲਾਕਹੁ ਹਰਿ ਥਿਉ ਰਹਹੁ ਜਤਿ ਲਾਏ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ

0: ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ।
1: ਕਹ ਨਾਨਕ ਗੁਰ ਪ੍ਰਸਾਦੇ ਜਨਾ ਦੇਵ ਲਾਗੇ ਜਿਨੇ ਵਿੱਚ ਮਾਇਆ ਪਾਇਆ।
0: ਆਪ ਅਮੁੱਲਕ ਹੈ।

ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਚਰਨਾਂ ਵਿੱਚ ਅਰਪਣ ਕੀਤੀ। ਗਰੀਬ ਨਵਾਜ ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਭੇਟਾ।

ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਕਾਲ ਕੰਟਕ ਕਲੇਸ਼ ਨਾਸ ਕਰਨੇ, ਸੁੱਖਾਂ ਦਾ ਪ੍ਰਕਾਸ਼ ਕਰਨਾ, ਸਤਿਗੁਰੂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਨਾ, ਗਰੀਬ ਨਿਵਾਜ, ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀ

ਜੈਤਸਰੀ ਮਹੱਲਾ ਪੰਜਵਾਂ ਛੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਬਹੁਤ ਸ਼ਰਧਾ ਭਾਵਨਾ ਪ੍ਰੀਤ ਸਹਿਤ ਗੁਰਦੇਵ ਜੀ ਦੇ ਮੁਬਾਰਕ ਚਰਨ ਪਰਸ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ, ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਜੈਤਸਰੀ ਰਾਗ ਅੰਦਰ ਛੰਤ ਰੂਪ ਵਿੱਚ ਪੰਚਮ ਪਾਤਸ਼ਾਹ ਜੀ ਦੀ ਪਾਵਨ ਜੋ ਬਾਣੀ ਹੈ, ਉਸ ਪਾਵਨ ਬਾਣੀ ਵਿੱਚੋਂ ਸ਼ਬਦਾਂ ਵਿੱਚੋਂ ਸਤਿਗੁਰੂ ਜੀ ਨੇ ਪਾਵਨ ਅੰਗ 703 ਅਤੇ 4 ਉੱਪਰ ਇਸ ਪਾਵਨ ਪਵਿੱਤਰ ਸ਼ਬਦ ਨੂੰ ਦਰਜ ਕੀਤਾ ਹੈ। ਸਮੁੱਚੇ ਸ਼ਬਦ ਦਾ ਭਾਵ ਇਹ ਹੈ ਕਿ ਜੀਵ ਰੂਪੀ ਆਤਮਾ ਪਰਿਪੂਰਨ ਪਰਮਾਤਮਾ ਰੂਪੀ ਕੰਤ ਦੇ ਦਰਸ਼ਨਾਂ ਦੀ ਤਾਂਘ ਰੱਖਦੀ ਹੋਈ ਇਹ ਜੋਧਣੀਆਂ ਕਰਦੀ ਹੈ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨਤੀ ਆ ਕਿ ਹੇ ਵਾਹਿਗੁਰੂ ਪ੍ਰੀਤਮ ਪਿਆਰੇ ਜੀਓ, ਮੇਰੀ ਇਹੀ ਬੇਨਤੀ ਇਹੀ ਜੋਧੜੀ ਹੈ ਕਿ ਇੱਕ ਭੋਰੀ ਭਾਵ ਥੋੜ੍ਹਾ ਜਿਹਾ ਸਮਾਂ ਵੀ ਤੁਹਾਡੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ ਤਾਂ ਜੀਵਨ ਸਵਰ ਜਾਏ, ਜੀਵਨ ਸਫਲਾ ਹੋ ਜਾਏ। ਸੋ ਦਰਸ਼ਨਾਂ ਦੀ ਬਹੁਤ ਮਹਾਨਤਾ ਹੈ, ਜਿਹਨੂੰ ਗੁਰੂ ਦੇਵ ਜੀ ਦੇ ਦਰਸ਼ਨ ਪ੍ਰਤੱਖ ਰੂਪ ਵਿੱਚ ਹੋ ਜਾਣ, ਸੁਪਨ ਰੂਪ ਵਿੱਚ ਹੋ ਜਾਣ, ਚਿੱਤਰ ਰੂਪ ਵਿੱਚ ਹੋ ਜਾਣ, ਕਈ ਤਰ੍ਹਾਂ ਦੇ ਦਰਸ਼ਨ ਵਿਦਵਾਨਾਂ ਨੇ ਲਿਖੇ ਨੇ। ਇਹਦਾ ਭਾਵ ਇਹ ਹੈ ਵੀ ਕਿਸੇ ਰੂਪ ਵਿੱਚ ਉਹਦਾ ਝਲਕਾਰਾ ਮਿਲ ਜਾਏ, ਉਹਦੀ ਯਾਦ ਬਣ ਜਾਏ ਅਤੇ ਜੀਵਨ ਅੰਦਰ ਆਨੰਦ ਚਾਓ ਖੇੜਾ ਬਣ ਜਾਂਦਾ ਹੈ। ਸੋ ਸਤਿਗੁਰਾਂ ਨੇ ਹਰ ਤਰ੍ਹਾਂ ਦੇ ਦਰਸ਼ਨ ਦੀ ਬਾਣੀ ਦੇ ਵਿੱਚ ਗੱਲ ਕੀਤੀ ਹੈ ਕਿ ਉਹਦੀ ਖਬਰ ਸੁਣ ਕੇ ਵੀ ਉਹਦਾ ਧਿਆਨ ਆ ਜਾਏ ਵੀ ਦਰਸ਼ਨ ਹੈ, ਉਹਦਾ ਪੱਤਰ ਮਿਲ ਜਾਏ ਬਾਣੀ ਰੂਪ ਵਿੱਚ ਉਹਦੀ ਚਿੱਠੀ ਪੱਤਰ ਮਿਲ ਜਾਏ ਵੀ ਦਰਸ਼ਨ ਹੈ, ਸੁਪਨ ਰੂਪ ਵਿੱਚ ਵੀ ਉਹ ਪਰਿਪੂਰਨ ਪਰਮਾਤਮਾ ਦਾ ਝਲਕਾਰਾ ਮਿਲ ਜਾਏ ਵੀ ਦਰਸ਼ਨ ਹੈ, ਅਤੇ ਪ੍ਰਤੱਖ ਤਾਂ ਫਿਰ ਵਾਹਿਗੁਰੂ ਦੀ ਸਦੀਵ ਕਾਲੀ ਬਖਸ਼ਿਸ਼ ਹੋ ਜਾਂਦੀ ਹੈ। ਸੋ ਪੰਚਮ ਪਾਤਸ਼ਾਹ ਜੀ ਨੇ ਪਰਮੇਸ਼ਵਰ ਜੀ ਦੇ ਦਰਸ਼ਨਾਂ ਦੀ ਤਾਂਘ ਦੀ ਲੋਚਾ ਰੱਖੀ ਹੈ ਇਸ ਪਾਵਨ ਸ਼ਬਦ ਅੰਦਰ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਅੱਜ ਐਤਵਾਰ ਦਾ ਦਿਹਾੜਾ ਹੈ, ਗੁਰਦੇਵ ਜੀ ਦੇ ਪਾਵਨ ਦਰਬਾਰ ਸਾਰਾ ਦਿਨ ਸਜਣੇ ਹਨ। ਆਪ ਜੀ ਨੂੰ ਗੁਰੂ ਘਰ ਦੇ ਮਹਾਨ ਕੀਰਤਨੀ ਵਿਦਵਾਨ ਜਨ ਅੰਮ੍ਰਿਤ ਬਾਣੀ ਨਾਲ ਜੋੜਨਗੇ। ਸੋ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਆਪ ਜੀਆਂ ਨੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਪਿਆਰ ਸਹਿਣੋ, ਹੁਣ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ ਕਰੇਗਾ। ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚੇ ਤੋਂ ਦਖ ਹੈ ਲੱਖ ਕਰੋੜ, ਸੱਚਾ ਸਪਤਾਨ ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।

ਸਮਾਦ ਨਾਦ ਵਿਸਮਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜਨ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪ੍ਰਾਣੀ

ਮੰਜੂਰ ਛਲੀ ਚੰਦਰਾਵਲ ਕਾਂਡ ਕ੍ਰਿਸ਼ਨ ਜਾਦਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦਸਰ ਬਣ ਹੁਆ ਨਾਮ ਖੁਦਾਈ ਅਲਹ ਪਿਆ ਨੀਲ ਬਸਤਰੇ ਕੱਪੜੇ ਪਹਿਰੇ ਤੁਰ

ਸੰਧਿਆਵਾਦੰ ਸਿਲਪੂ ਜਲਬਗਲ ਸਮਾਧੰ ਝੂਠ ਵਿਵੇਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਧੋਤੀ ਵਸਤ੍ਰ ਪਾਟੰ ਜੇ ਜਾਣ ਬਰਮ ਕਰਮ ਸਭ ਫੋਕਟ ਨਿਸਚੋ ਕਰਮ ਕਹੋ ਨਾਨਕ ਨੇ ਚੋ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੇ ਪੌੜੀ ਕਪੜ ਸੁਹਾਵਣਾ।

ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ੍ਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪੁਰਾਣਾ ਭਾਖਿਆ ਕਾ ਪੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾਰ ਉੱਪਰ ਆਇਆ ਬੈਠੇ ਕੂੜਿਆ ਮੱਤ ਪਿੱਟੈ ਵੇ

ਅਗਾਧ ਬੋਧ ਬਾਣੀ ਪੜ੍ਹਦੇ ਆ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਦਰ ਘਰ ਦੀ ਸੇਵਾ

ਕਮਾਈਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਕਾਲ ਕੰਟਕ ਦੂਰ ਕਰਨੇ, ਗਰੀਬ ਨਵਾਜ਼, ਆਪਣੇ ਭਜਨ ਬਾਣੀ ਦਾ ਪ੍ਰਕਾਸ਼ ਬਖਸ਼ਿਸ਼ ਕਰਨਾ, ਸਤਿਗੁਰੂ ਜੀਓ ਬੇਅੰਤ ਸੰਗਤਾਂ

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀ ਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ

0: ਇਹ ਮਨ ਹਰ ਜੀ ਤਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਣ ਪਛੋਤਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣ ਦੇ ਕੀਰਤਨ ਕਥਾ ਅਤੇ ਪਾਠ ਸਰਵਣ ਕਰਕੇ ਬਖਸ਼ਾਂ ਲਹਿਰੀ ਪਰਮ ਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਪਾਗ ਹੋਇਓ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ। ਹੁਣ ਸੂਚਨਾਵਾਂ ਜੀ, ਸੂਚਨਾਵਾਂ ਤੋਂ ਪਹਿਲਾਂ ਬੇਨਤੀ ਕਿ ਅੱਜ ਪੰਜ ਜਿੱਥੇ ਸਾਡੇ ਗੁਰੂ ਘਰ ਦੇ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਬੁੱਕ ਹੋ ਚੁੱਕੇ ਨੇ, ਆਪਣੇ ਹੀ ਪਰਿਵਾਰਾਂ ਨੇ ਕੀਤੇ ਨੇ ਬੁੱਕ, ਸੁਖਮਨੀ ਸਾਹਿਬ ਦੇ ਪਾਠ ਜਾਂ ਹੋਰ ਸਾਰੇ ਕੀਰਤਨ ਘਰਾਂ 'ਚ ਇੱਥੇ। ਸੋ ਬਹੁਤ ਸਾਰਿਆਂ ਨੂੰ ਆਪਣੇ ਘਰਾਂ 'ਚ ਉਹ ਕਰਨਾ ਪੈ ਗਿਆ ਪ੍ਰੋਗਰਾਮ, ਕਿਉਂਕਿ ਇੱਥੇ ਹਾਲੇ ਸਾਡੇ ਪਾਸ ਥਾਂ ਨਹੀਂ ਹੈਗਾ। ਅਤੇ ਗੁਰੂ ਦੀ ਕਿਰਪਾ ਨਾਲ ਜੋ ਆਪਾਂ ਨੌਰਥ ਅਤੇ ਸਾਊਥ ਹਾਲ ਬਣਾ ਰਹੇ ਹਾਂ ਦੋ ਸਟੋਰੀ, ਉਹ ਫਿਰ ਇੰਡੀਪੈਂਡੈਂਟ ਹੋ ਜਾਣਗੇ ਘਰ ਵਾਂਗ। ਥੱਲੇ ਉਹਨਾਂ ਦਾ ਲੰਗਰ ਹੋਏਗਾ, ਉੱਪਰ ਉਹਨਾਂ ਦਾ ਜੋ ਕੀਰਤਨ ਜਾਂ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਚੱਲ ਰਹੀ ਹੋਵੇਗੀ। ਸੋ ਇਸ ਤਰ੍ਹਾਂ ਨਾਲ ਕੋਸ਼ਿਸ਼ ਕਰੀਏ ਆਪਾਂ ਵੱਧ ਤੋਂ ਵੱਧ ਦਸਵੰਧ ਕੱਢ ਕੇ ਉਸ ਦੇ ਵਿੱਚ ਹਿੱਸਾ ਪਾ ਕੇ ਅਤੇ ਉਹਨੂੰ ਜਲਦੀ ਜਲਦੀ ਬਣਾ ਕੇ ਨੇਪਰੇ ਚਾੜੀਏ, ਗੁਰੂ ਦੀ ਬਖਸ਼ ਲਈਏ, ਕਿਉਂਕਿ ਸੰਗਤ ਨੂੰ ਹੀ ਵਰਤਣ ਦਾ ਫਾਇਦਾ ਹੋਣਾ ਉਸਦਾ ਸਾਰੀ ਨੂੰ। ਦੂਸਰੀ ਬੇਨਤੀ, ਜੋ ਸਹਿਜ ਪਾਠ ਘਰਾਂ 'ਚ ਰੱਖੇ ਗਏ ਨੇ ਉਹਨਾਂ ਦੇ ਭੋਗ ਪਾਉਣ ਦੀ ਡੇਟ ਮੈਂ ਅਜੇ ਨਹੀਂ ਕਰ ਸਕਿਆ ਨਾਲ ਬਾਕੀਆਂ ਦੇ, ਕੋਸ਼ਿਸ਼ ਕਰਦਾ ਅੱਜ ਜੇ ਉਸਦਾ ਫੈਸਲਾ ਹੋ ਜਾਏ ਤਾਂ ਜਾਪਦਾ ਕਿ ਇਸ ਮਹੀਨੇ ਦੇ ਅਖੀਰ ਦੇ ਐਤਵਾਰ ਕਰਾਂਗੇ ਕੋਸ਼ਿਸ਼ ਸਹਿਜ ਪਾਠ ਦੇ ਭੋਗ ਪਾਉਣ ਦੀ ਮੇਨ ਹਾਲ ਦੇ ਵਿੱਚ 10 ਵਜੇ ਸਵੇਰੇ। ਗੁਰੂ ਘਰ ਦੀ ਕਮੇਟੀ ਨੇ ਵਜ਼ੀਫੇ ਦੇਣ ਦਾ ਪ੍ਰਬੰਧ ਕਾਫੀ ਸਾਲਾਂ ਤੋਂ ਸ਼ੁਰੂ ਕੀਤਾ, ਇਸ ਸਾਲ ਵੀ ਹੈ। ਜਿਸ 'ਤੇ ਐਪਲੀਕੇਸ਼ਨ ਦੇਣ ਦੀ ਆਖਰੀ ਡੇਟ 15 ਅਕਤੂਬਰ ਹੈਗੀ ਆ। ਸੋ ਨੇੜੇ ਆ ਗਈ 15, ਅੱਜ 11 ਹੋ ਗਈ ਜੀ। ਅਤੇ ਉਹ ਐਪਲੀਕੇਸ਼ਨ ਆਪਾਂ ਨੇ ਵੈਬਸਾਈਟ 'ਤੇ ਜਾ ਕੇ ਉੱਥੋਂ ਲੈਣੀ ਆ ਗੁਰੂ ਘਰ ਦੀ। ਗੁਰੂ ਘਰ ਦੀ ਵੈਬਸਾਈਟ ਦਾ ਐਡਰੈਸ ਹੈਗਾ ਜੀ, ਸੈਨ ਹੋਜ਼ੇ ਗੁਰਦੁਆਰਾ, ਇਕੱਠਾ ਹੀ ਸਾਰਾ ਸਾਰੇ ਸਮਾਲ ਲੋਅਰ ਕੇਸ ਹੈਗੇ ਲੈਟਰ, ਸੈਨ ਹੋਜ਼ੇ ਗੁਰਦੁਆਰਾ .org 'ਤੇ ਜਾ ਕੇ ਐਪਲੀਕੇਸ਼ਨ ਅਤੇ ਬਾਕੀ ਜੋ ਡਾਕੂਮੈਂਟ ਹੋਰ ਨਾਉਣੇ ਉਹਨਾਂ ਦੇ, ਆਪਣੀ ਇਨਕਮ, ਪੇਰੈਂਟਸ ਦੀ ਇਨਕਮ, ਜੋ ਕੁਛ ਵੀ ਮੰਗਿਆ ਉਹ ਨਾਲ ਲਾ ਕੇ ਐਪਲੀਕੇਸ਼ਨ 15 ਅਕਤੂਬਰ ਤੋਂ ਪਹਿਲਾਂ ਜਾਂ ਉਸ ਦਿਨ ਤੱਕ ਆਪ ਜੀ ਪੂਰੀ ਕਰਕੇ ਡਾਕਟਰ ਗੁਰਿੰਦਰਪਾਲ ਸਿੰਘ ਜੀ ਨੂੰ ਦੇਣੀ ਹੈਗੀ ਜੀ। ਅਤੇ ਵਜ਼ੀਫੇ ਕਾਫੀ ਨੇ, ਸਕਾਲਰਸ਼ਿਪ ਉਸ ਤੋਂ ਲਾਭ ਉਠਾਓ ਜੀ। ਅਤੇ ਉਹ ਦੇਣੇ ਆਪਾਂ ਨੇ ਬੱਚੇ ਦੀ ਪੜ੍ਹਾਈ ਅਤੇ ਬੱਚੀ ਦੇ ਪੜ੍ਹਾਈ ਅਤੇ ਨਾਲ ਉਸਦੀ ਲੋੜ ਦੇ ਅਨੁਸਾਰ, ਕਿਸ ਨੂੰ ਮਾਇਕ ਸਹਾਇਤਾ ਦੀ ਜ਼ਿਆਦਾ ਲੋੜ ਹੈ, ਫਾਈਨੈਂਸ਼ੀਅਲ ਏਡ ਜਿਹਨੂੰ ਕਹੀਦਾ। ਗੁਰਮਤ ਕੈਂਪ ਲੱਗ ਰਿਹਾ ਜੀ ਕੱਲ੍ਹ ਤੋਂ ਵੱਡਿਆਂ ਦਾ, ਨਾਮ ਸਿਮਰਨ ਅਤੇ ਕਿਵੇਂ ਆਨੰਦਮਈ ਜੀਵਨ ਜਿਹੜਾ ਹੈ ਉਹ ਆਪਾਂ ਬਣਾ ਸਕਦੇ ਹਾਂ। ਉਹ ਦੇ ਵਿੱਚ ਆ ਕੇ ਬੀਬੀ ਬਲਜੀਤ ਕੌਰ ਜੀ ਕੈਨੇਡਾ ਤੋਂ ਹਰ ਸਾਲ ਦੀ ਤਰ੍ਹਾਂ ਹਰ ਸਾਲ 'ਚ 1-2 ਵਾਰੀ ਆਉਂਦੇ ਨੇ, ਉਹ ਆ ਕੇ ਇੱਥੇ ਕੈਂਪ ਸ਼ੁਰੂ ਕਰ ਰਹੇ ਨੇ। ਉਸਦਾ ਸਮਾਂ ਹੈਗਾ ਕੱਲ੍ਹ ਤੋਂ ਸ਼ਾਮ ਤੋਂ ਸ਼ੁਰੂ ਕਰਕੇ 6 ਵਜੇ ਸ਼ਾਮ ਤੋਂ 8 ਵਜੇ ਸ਼ਾਮ ਤੱਕ, 18 ਤਰੀਕ ਤੱਕ ਆਉਂਦੇ ਐਤਵਾਰ ਤੱਕ। ਪੂਰੇ ਹਫ਼ਤੇ ਦਾ ਕੈਂਪ ਹੈਗਾ ਜਾਪ ਦਾ, ਨਹੀਂ ਠੀਕ ਹੈ 18 ਐਤਵਾਰ ਹੈ। ਅਤੇ 17 ਨੂੰ ਵਿੱਚ ਆ ਗਈ ਜੀ ਸੰਗਰਾਂਦ, ਸ਼ਨਿਚਰਵਾਰ ਨੂੰ ਆਉਂਦੇ ਨੂੰ ਕਥਕ ਦੀ, ਸਵੇਰੇ ਅਤੇ ਸ਼ਾਮ ਵਧੇਰੇ ਸਮੇਂ ਕੀਰਤਨ ਦਰਬਾਰ ਹੋਣਗੇ। 18 ਨੂੰ ਗੁਰਬਾਣੀ ਕੰਠ ਮੁਕਾਬਲੇ ਸਟਾਕਟਨ ਦੇ ਵਿੱਚ ਹੋ ਰਹੇ ਨੇ, ਉੱਥੇ ਬੱਚਿਆਂ ਨੂੰ ਬੱਚੀਆਂ ਨੂੰ ਲਿਜਾ ਕੇ ਆਪ ਜੀ ਹਿੱਸਾ ਦਵਾ ਸਕਦੇ ਹੋ। 23 ਤਰੀਕ ਨੂੰ ਜਨਮ ਦਿਨ ਬਾਬਾ ਬੁੱਢਾ ਜੀ ਦਾ, ਅਤੇ ਹਾਂ 24 ਨੂੰ ਆਪਾਂ ਨੇ ਇੱਕ ਹੋਰ ਕੰਮ ਕਰਨਾ ਜੀ, ਉਹ ਹੈ ਡੋਨੇਟ ਕਰਨਾ ਬਲੱਡ, ਖੂਨ ਜਿਹੜਾ ਹੈਗਾ ਉਹ ਦਾਨ ਲਈ ਦੇਣਾ। ਉਹ ਹੁਣ ਸਕੂਲ ਦੀ ਲਾਇਬ੍ਰੇਰੀ 'ਚ ਨੋਟ ਕਰ ਲਓ, 24 ਅਕਤੂਬਰ ਨੂੰ ਸ਼ਨਿਚਰਵਾਰ ਹੈਗਾ ਉਹ, ਨਾਲ ਇਹ ਵੀ ਨੋਟ ਕਰ ਲਓ ਸ਼ਨਿਚਰਵਾਰ ਆ। ਅਤੇ ਸਵੇਰੇ 8 ਵਜੇ ਸ਼ੁਰੂ ਹੋ ਜਾਣਾ ਉਹ ਪ੍ਰੋਗਰਾਮ ਬਲੱਡ ਡੋਨੇਸ਼ਨ ਦਾ, ਰੈੱਡ ਕਰਾਸ ਨੇ ਆ ਜਾਣਾ 8 ਵਜੇ ਸਵੇਰੇ ਲਾਇਬ੍ਰੇਰੀ ਦੇ ਵਿੱਚ, 2 ਵਜੇ ਤੱਕ ਹੋਏਗਾ ਉਹ, ਕਿਉਂਕਿ ਇਹ ਖੂਨ ਦਿੱਤਾ ਜਿਹੜਾ ਹੈਗਾ ਉਹ ਛੇਤੀ ਬਣ ਜਾਂਦਾ ਆਪਣਾ, ਲੱਗਦਾ ਦੋ ਹਫ਼ਤਿਆਂ 'ਚ ਪੂਰਾ ਹੋ ਜਾਂਦਾ। ਸੋ ਕਰਦਾ ਨਹੀਂ ਸਾਡਾ ਸਕੂਨ, ਜੇ ਦੇ ਵੀ ਦਈਏ ਤਾਂ ਮੈਨੂੰ ਮੇਰੇ ਖਿਆਲ ਜ਼ਿੰਦਗੀ 'ਚ ਇੱਕ ਵਾਰ ਦੇਣਾ ਪਿਆ ਸੀ ਅਤੇ ਕੋਈ ਫਰਕ ਨਹੀਂ ਪੈਂਦਾ ਸਿਹਤ 'ਤੇ। ਉਸ ਤੋਂ ਅੱਗੇ ਚਲੀਏ, 27 ਤਰੀਕ ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ। ਨਵੰਬਰ 3 ਦੀ ਗੱਲ ਕਰ ਲਵਾਂ, ਨਵੰਬਰ 3 ਨੂੰ ਗੁਰੂ ਤੇਗ ਬਹਾਦਰ ਦੇਵ ਸਾਹਿਬ ਜੀ, ਸ਼੍ਰੀ ਹਰਿਕ੍ਰਿਸ਼ਨ ਜੀ ਦਾ ਅਤੇ ਜੋਤੀ ਜੋਤ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ। 8 ਨਵੰਬਰ ਨੂੰ ਆ ਗਿਆ ਜੀ ਬੰਦੀ ਛੋੜ ਦਿਆਂ ਦਿਹਾੜਾ, ਜਿੱਥੋਂ ਜਦੋਂ 52 ਕਿਲਿਆਂ ਨੂੰ ਬਵੰਜਾ ਰਾਜਿਆਂ ਨੂੰ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਿਹਾ ਕਰਵਾਇਆ ਸੀ। ਅਤੇ ਆਪਾਂ ਦੀਵਾਲੀ ਕਹਿ ਦਿੰਦੇ ਹਾਂ, ਉਹਨੂੰ ਦੀਵੇ ਬਾਲ ਲੈਂਦੇ ਹਾਂ ਜਾਂ ਹੋਰ ਹਾਂਜੀ ਚੰਗੇ ਭੋਜਨ। ਅਤੇ ਉਸ ਦਿਨ ਇਹ ਗੁਰਦੁਆਰਾ ਸਾਹਿਬ ਵੀ ਚੰਗੇ ਭੋਜਨ ਹੋਣੇ ਨੇ, ਉਸ ਲਈ ਮੱਖਣ ਅਤੇ ਨਾਲ ਪ੍ਰਸ਼ਾਦ ਵਾਲੇ ਆਟੇ ਦੀ ਲੋੜ ਹੈਗੀ, ਪ੍ਰਸ਼ਾਦ ਵਾਲਾ ਆਟਾ ਦੂਜਾ ਵੀ ਲਿਆ ਸਕਦੇ ਹਾਂ, ਪ੍ਰਸ਼ਾਦ ਵਾਲਾ ਸਪੈਸ਼ਲ ਹੈਗਾ, ਉਹ ਥੋੜ੍ਹਾ ਮਹਿੰਗਾ ਮਿਲਦਾ ਅਤੇ ਉਹ ਥੋੜ੍ਹਾ ਮੋਟਾ ਪੀਸਿਆ ਹੁੰਦਾ, ਅਤੇ ਮੱਖਣ ਦੀ ਲੋੜ ਹੁੰਦੀ ਬਹੁਤੀ ਉਹਨਾਂ ਦਿਨਾਂ 'ਚ, ਪ੍ਰਸ਼ਾਦ ਕਾਫੀ ਬਣਨਾ ਹੁੰਦਾ। ਇਸ ਕਰਕੇ ਬਹੁਤ ਸਾਰੇ ਪਰਿਵਾਰ ਹਰ ਸਾਲ ਇੱਕ ਜਾਂ ਦੋ ਪੇਟੀਆਂ ਮੱਖਣੀਆਂ ਦੇ ਕੇ ਗੁਰੂ ਦੀ ਬਖਸ਼ ਲੈਂਦੇ ਨੇ। ਸੋ ਇਸ ਵਾਰ ਵੀ ਉਹ ਕਰਨਗੇ, ਗੁਰੂ ਦੀ ਕਿਰਪਾ ਲੈਣਗੇ ਜੀ, ਆਪ ਵੀ ਕਰ ਸਕਦੇ ਹੋ। ਅਤੇ ਮੈਂ ਹੁਣ ਬਾਕੀ ਸੂਚਨਾਵਾਂ ਛੱਡ ਕੇ ਨਵੰਬਰ 24 ਦੀ ਗੱਲ ਕਰ ਲਵਾਂ। ਉਸ ਦਿਨ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ, ਉਹ ਵੀ ਮਹਾਨ ਦਿਨ ਹੈਗਾ, ਅਤੇ ਉਸ ਦਿਨ ਵਿੱਚ ਵੀ ਦੀਵਾਲੀ ਵਾਂਗ ਹੀ ਪ੍ਰੋਗਰਾਮ ਹੁੰਦਾ। ਸੋ ਆਓ ਹੁਣ ਆਪਾਂ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰੀਏ। ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਪੁਸ਼ਤੇਲ ਜੀ ਪਾਸੋਂ ਠੀਕ 10 ਵਜੇ ਤੱਕ, 10 ਵਜੇ ਕੀਰਤਨ ਆਰੰਭ ਹੋਵੇਗਾ। ਜੇ ਆਪ ਨੂੰ ਦੱਸਿਆ ਸੀ ਸਾਡੇ ਜਥੇ ਅੱਜ ਬਹੁਤ ਰੁੱਝੇ ਨੇ ਸਾਰੇ, ਸਾਨੂੰ ਮਜਬੂਰੀ ਤੌਰ 'ਤੇ ਇੱਕ ਜਥਾ ਬਾਹਰੋਂ ਲਿਆਉਣਾ ਪਿਆ, ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਦਾ, ਉਹ ਵੀ ਆ ਕੇ ਕੀਰਤਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਦਰਸ਼ਨ ਪਿਆਸੇ ਦਿਨ ਸਰਾਤ,

सत्संग मीत संत सुन यार हमारे सज्जन एक करो बेनंतिया

0: भजंतिया। तिस दस प्यारे सिर धरी उतारे, एक भोरी दर्शन दीजै, नैन हमारे प्यार रंग रंगारे। एक तिल पीना तेरी जय, प्रभ से मन लीना ज्यो जल मीना, चात्रिक जी मैं तिसंतिया। जन नानक गुर पूरा पाया, सगले तिखा बुझंतिया। जन नानक गुर पूरा पाया, सगले तिखा बुझंतिया। वाहे गुरु जी का खालसा, वाहे गुरु जी की फतेह। परम सम्मान सत्कार योग साध संगत जी, आप जी वडभागी हो, हफ्तावारी सजे दीवान दियां हाजरियां भरदियां आप जी ने संपूर्ण श्री आसा दीवार दा शब्द कीर्तन सरवण कीता। उपरंत अज अमृत वेले तख्त ते प्रकाशमान होन वक्त सतगुरां ने जो हुक्म दी बख्शीश कीती, दा मूल पाठ आप जी ने सरवण कीता। एह पाक बचन धन श्री गुरु अर्जन देव महाराज दे उच्चारण कीते राग जैत सरी विच शंत पहले घर विच सतगुरां ने यह शब्द उच्चारण कीता। शंत आरंभ दे विच छोटा मूल मंत्र गुरुदेव ने दर्ज कीता, एक ओंकार सतगुर प्रसाद। श्री गुरु ग्रंथ साहिब जी दे मुबारक अंग 703 ते 4 उपर ए अज दा हुक्म जेड़ा है गुरु ग्रंथ साहिब च दर्ज है। आओ गुरु प्यारियो, कुछ समय लिए इन्हां पावन पवित्र बचना दी विचार करिए। एक ओंकार सतगुर प्रसाद तो मुराद है परमात्मा एक है, सर्व व्यापक है, जो सत चित आनंद स्वरूप है। गुरु दी कृपा नाल ही एक ओंकार दी प्राप्ति हुंदी है। सलोक दर्शन प्यासी दिन सरात चित्तमो अन दिन नीत। विचार आरंभ करन तो पहला मैं बेनती करनी जरूरी समझदा कि शंत जेड़ा है प्रभु मिलाप दी तड़प ते तांग जो गुरुदेव पंजवें पातशाह ने बयां कीती है इस हुक्म अंदर बचन अंदर। एदे विच गुरबाणी इस रहस नाल सतगुरां ने उच्चारण कीती है कि वो परमात्मा साडा खसम है, असी ओदियां सारियां जीव इस्त्रियां हां। गुरु साहिबां ने आप खुद भी अपने आप नूं परमेश्वर दियां इस्त्रियां दे रूप दे विच अपने आप नूं बयान ते जाहर कीता है। और बचन भी कीते भाई इस जग में पुरख एक है, सारे जगत विच पुरख ही एक है। कौन? पार ब्रह्म परमेश्वर, अकाल पुरख, कर्ता पुरख करतार। बाकी असी सारे उस दियां नारां हां, स्त्रियां हां। इस जग में पुरख एक है, होर सगली ਨਾਰ ਸਭਾਈ। ਅੱਜ ਵੀ ਸਤਿਗੁਰਾਂ ਨੇ ਇੱਥੇ ਜਿਹੜੀ ਤੜਪ ਪ੍ਰਭੂ ਮਿਲਾਪ ਦੀ ਕੀਤੀ ਹੈ ਬਿਆਨ, ਉਹਦੇ ਵਿੱਚ ਇਸਤਰੀ ਰੂਪ ਵਿੱਚ ਹੀ ਸਤਿਗੁਰਾਂ ਨੇ ਬਚਨ ਜ਼ਾਹਰ ਕੀਤੇ ਨੇ। ਤੇ ਸਤਿਗੁਰੂ ਬਚਨ ਕਰਦੇ ਨੇ ਸਲੋਕ ਅੰਦਰ, ਦਰਸ਼ਨ ਪਿਆਸੀ, ਦਰਸ਼ਨਾਂ ਦੀ ਪਿਆਸ, ਦਰਸ਼ਨ ਦੀ ਪਿਆਸ ਤਾਂਗ, ਦਿਨ ਸਰਾਤ, ਦਿਨੇ ਵੀ ਤੇ ਰਾਤ ਨੂੰ ਵੀ, ਚਿਤਮੋ ਚਿਤਾਰਨਾ ਚਿਤਵਨਾ, ਅਨ ਦਿਨ, ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਹੋਵੇ, ਹਰ ਸਮੇਂ ਹਰ ਵਕਤ, ਨੀਤ ਤੋਂ ਮੁਰਾਦੀਏ ਨਿਤ। ਪ੍ਰਭੂ ਮਿੱਤਰ ਹੈ ਉਹਨਾਂ ਦਾ ਜਿਹੜੇ ਪ੍ਰਭੂ ਨਾਲ ਸੁਰਤੀ ਬਿਰਤੀ ਨੂੰ ਜੋੜ ਕੇ ਕਰਤੇ ਦੇ ਗੁਣ ਗਾਉਂਦੇ ਨੇ। ਕਰਤੇ ਦੇ ਮਿਲਾਪ ਦੀ ਤੜਪ ਉਦੋਂ ਪੈਦਾ ਹੁੰਦੀ ਹੈ ਜਦੋਂ ਵਿਛੋੜੇ ਦਾ ਜੀਵ ਇਸਤਰੀ ਨੂੰ ਅਹਿਸਾਸ ਹੋਵੇ। ਜਿੰਨਾ ਚਿਰ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ ਉਹਨਾਂ ਚਿਰ ਮਿਲਣ ਦੀ ਤੜਪ ਵੀ ਪੈਦਾ ਨਹੀਂ ਹੁੰਦੀ। ਪਹਿਲਾਂ ਸਮਝਣਾ ਹੋਏਗਾ ਕਿ ਹੇ ਵਾਹਿਗੁਰੂ, ਹੇ ਪਾਰਬ੍ਰਹਮ ਪਰਮੇਸ਼ਰ, ਹੇ ਪ੍ਰਭੂ ਪਤੀ, ਅਸੀਂ ਤੇਰੇ ਨਾਲੋਂ ਵਿਛੜੇ ਹੋਏ ਹਾਂ, ਟੁੱਟੇ ਹੋਏ ਹਾਂ। ਫਿਰ ਮਿਲਣ ਦੀ ਤੰਗ ਪੈਦਾ ਹੁੰਦੀ ਹੈ। ਦਰਸ਼ਨਾਂ ਦੀ ਪਿਆਸ, ਪਿਆਸ ਦਾ ਅਰਥ ਕਰੀਏ ਤਾਂਗ, ਲੱਗੀ ਰਹਿੰਦੀ ਹੈ ਹਰ ਸਮੇਂ ਹਰ ਵਕਤ ਦਿਨ ਰਾਤ। ਤੇ ਚਿੱਤ ਦੇ ਵਿੱਚ ਮੈਂ ਚਿਤਵਦੀ ਰਹਿੰਦੀ ਹਾਂ, ਨਿੱਤ ਹੀ ਚਿਤਾਰਦੀ ਰਹਿੰਦੀ ਹਾਂ ਤੇਰਾ ਦਰਸ਼ਨ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਜਦੋਂ ਇਹ ਤੜਪ ਬਣਦੀ ਨਾ ਮਿਲਾਪ ਦੀ, ਗੁਰੂ ਪੰਜਵੇਂ ਪਾਤਸ਼ਾਹ ਨੇ ਦੱਖਣਾ ਉਚਾਰਨ ਕੀਤਾ ਇੱਕ ਸਲੋਕ, ਤੇ ਇਸ ਤੜਪ ਨੂੰ ਬਿਆਨ ਕੀਤਾ। ਦੇਖਣ ਕੋ ਮੁਸਤਾਕ, ਹੇ ਪ੍ਰਭੂ ਮੈਂ ਤੇਰਾ ਦੀਦਾਰ ਕਰਨ ਦਾ ਚਾਹਵਾਨ ਆ। ਮੁਸਤਾਕ ਦਾ ਅਰਥ ਹੈ ਜੀ ਚਾਹਵਾਨ। ਮੇਰੀ ਚਾਹਤ ਹੈ ਕਿ ਮੈਂ ਤੇਰਾ ਦੀਦਾਰ ਕਰਾਂ, ਤੇਰਾ ਦਰਸ਼ਨ ਕਰਾਂ। ਦੇਖਣ ਕੋ ਮੁਸਤਾਕ, ਮੁਖ ਕੇ ਜਿਹਾ ਤੋ ਧਨੀ, ਧਨੀ ਦਾ ਅਰਥ ਹੈ ਮਾਲਕ। ਹੇ ਮਾਲਕ, ਹੇ ਪ੍ਰਭੂ ਮੈਂ ਵੀ ਤੇ ਦੇਖਾਂ ਤੇਰਾ ਮੁਖੜਾ ਕਿਹੋ ਜਿਹਾ, ਮੁਖ ਕਿਹੋ ਜਿਹਾ ਕਿਹੋ ਜਿਹਾ। ਹੇ ਮੇਰੇ ਮਾਲਕ, ਮੈਂ ਵੀ ਦੇਖਣ ਦੀ ਇਹ ਚਾਹਵਾਨ ਕਿ ਤੇਰਾ ਮੁਖ ਹੈ ਕਿਹੋ ਜਿਹਾ, ਮੁਖ ਕੇ ਜਿਹਾ ਤੋ ਧਨੀ ਫਿਰਦਾ ਕਿਤੇ ਹਾਲ। ਜਿੰਨਾ ਚਿਰ ਵਿਛੋੜੇ ਦਾ ਅਹਿਸਾਸ ਨਾ ਹੋਵੇ ਦੁਨੀਆ ਭਟਕਦੀ ਫਿਰਦੀ ਐਵੇਂ। ਇਹ ਚਾਹਤ, ਇਹ ਤੜਪ ਨਹੀਂ ਪੈਦਾ ਹੁੰਦੀ ਗੁਰੂ ਤੇ ਪਰਮੇਸ਼ਰ ਨੂੰ ਮਿਲਣ ਦੀ। ਜਦੋਂ ਇਹ ਅਹਿਸਾਸ ਹੋਵੇ ਕਿ ਮੈਂ ਤੇ ਟੁੱਟਾ ਹੋਇਆ, ਮੈਂ ਵਿਛੜਿਆ ਹੋਇਆ, ਮੇਰਾ ਕੀ ਬਣੇਗਾ, ਫਿਰ ਮਿਲਣ ਦੀ ਤਾਂਗ ਪੈਦਾ ਹੁੰਦੀ ਹੈ। ਵਰਨਾ ਫਿਰਦਾ ਕਿਤੇ ਹਾਲ, ਤੇ ਜਦੋਂ ਕਿਤੇ ਖਿਆਲ ਆਵੇ ਮੈਂ ਟੁੱਟਾਂ, ਤੜਪ ਪੈਦਾ ਹੋਵੇ ਮਿਲਾਪ ਦੇ, ਜਾਂ ਡਿੱਠਮ, ਡਿੱਠ ਦਾ ਮਤਲਬ ਦੇਖਿਆ, ਮਾਂ ਦਾ ਮਤਲਬ ਮੈਂ ਦੇਖਿਆ, ਜਾਂ ਡਿੱਠਮ ਤਾਂ ਮਨ ਤ੍ਰਾਪਿਆ, ਮਨ ਤ੍ਰਿਪਤ ਹੋ ਗਿਆ, ਮਨ ਰੱਜ ਗਿਆ, ਜਗਤ ਦੇ ਪਦਾਰਥਾਂ ਦੀ ਭੁੱਖ ਸਾਰੀ ਖਤਮ ਹੋ ਗਈ। ਔਰ ਕਰਤੇ ਦਾ ਖਸਮ, ਪ੍ਰਭੂ ਦਾ ਦੀਦਾਰ ਕਰਕੇ तृप्ति आ गई, रज आ गया, हर तरह करके मन शांत हो गया। ते गुरु के प्यारियो अज भी उसे तड़प न गुरु पंजवें पातशाह बयान कर दे, खोल कपट गुर मेलिया, खोल के कपट दा अर्थ है जी किवाड़। वैसे विद्वाना ने कपाड़ दा भी अर्थ कीता है माया दे मोह दे शौड़ कट के। ए भी जो विद्वाना ने इस पाक पवित्र विचार नाल बचन जोड़े, कोई मैं गलत नहीं ठहरा रहा, पर असल है मन दे किवाड़ कपाट नू खोल के गुर मिलिया, गुरु ने मैनू मिला दिता। किदे नाल मेल दिता? नानक हर संग मीत। हे नानक, हर दा अर्थ जी परमात्मा, संग दा अर्थ नाल, मीत दा मतलब है मित्र, हरि प्रभु मित्र नाल मन दे कबाड़ खोल के गुरु ने कृपा करके परमात्मा नाल जीव स्त्री नू मिलाया। भाव रब्बी दीदार करन दे लई, ओदे नाल मिलन दे लई गुरु दी जिंदगी विच बहुत लोड़ है। इसलिए करते नू मिलन वास्ते गुरु दा दर मलना जरूरी है, गुरु दे दर ते आउना जरूरी है, गुरु दे दर ते आके बैठना। गुरु ही एक ऐसी शक्ति दा मालक है जो करते नल जोड़न दी समर्था रखता है। अपने साडे यतन जेड़े ने उना यतना करके असी करते नू नहीं मिल सकते। वैसे भी गुरु प्यारियो इस ब्रह्म विच है बहुती दुनिया, असी इन्ना अखां दे नाल ही परमात्मा नू देखण दे आहर विच जुटे हुए हां कि एक दिन इन्हां अखां नाल परमात्मा दा दर्शन होवेगा, मिलाप होवेगा प्रतक सामने। पर गुरु साहिब समझाउंदे नहीं, पुत्रा मित्रा असल विच नानक से अखड़ियां बेअन्न, बियान दा मतलब है होर ने अखा, जिन्नी दिसंदो मां तेरी, मेरा प्यारा प्रभु जिन्ना अखा नाल ओदा दर्शन हुंदा ना प्यारे, ओ अखा होर ने, ए शरीर ते लगियां अखा नहीं हन। हुण किवें अपने यतन नाल मिलांगे जे गुरु साहिब दस रहे भाई इन्हां अखां नाल ओ दिखाई नहीं देंदा, वो केड़ियां अखां ने? तन गुरु अंगद देव जी ने बड़ी कृपा की थी प्यारे, गुरबाणी अंदर केवल इस सवाल ही नहीं कीते गए, इन्हां दा जवाब भी सतगुरां ने बहुत प्यार नाल दिता है। फिर वो अखां केड़ियां ने प्यारे? पै के चरण, भय दा अर्थ होंदा जी डर, रब दा डर हिरदे विच टिका लो, यही रब दे की ने जी चरण ने, रब दे चरण की ने। गुरु अंगद देव जी दा ए उच्चारण कीता श्लोक है, रब दा डर ही रब दे चरण ने, भय के चरण ते जेड़े हत्थां नाल संपर्श करने ने चरण मिलना, गलवकड़ी पाउनी है ओ भी गलवकड़ी लई ए हथ कम नहीं आवणगे, ए हथां नाल गलवकड़ी नहीं पैनी, इन्हां अखां नाल भी दीदार नहीं जे होना। भै के चरण कर भाव के, कर हथां नूं कहिंदे, हथ जिहड़े ने ओ प्रेम दे प्यार दे हथ, प्रेम दे हथ। पैके चरण कर भाव के अखां केड़ियां? ਲੋਇਨ ਸੁਰਤ ਕਰੇ। ਗੁਰ ਚਰਨਾਂ ਵਿੱਚ ਬੈਠ ਕੇ ਸੁਰਤੀ ਨੂੰ ਜੋੜ ਲੈਣਾ, ਇਹੀ ਨੇਤਰ ਨੇ ਜਿਨ੍ਹਾਂ ਨਾਲ ਨਿਰੰਕਾਰ ਦਾ ਹਰ ਜ਼ਰੇ ਵਿੱਚ, ਹਰ ਸਰੀਰ ਵਿੱਚ ਫਿਰ ਦੀਦਾਰ ਹੋਏਗਾ, ਦਰਸ਼ਨ ਹੋਏਗਾ, ਹਰ ਸਰੀਰ ਵਿੱਚੋਂ ਫਿਰ ਉਹਦਾ ਦਰਸ਼ਨ ਹੁੰਦਾ, ਪਰ ਸੁਰਤੀ ਦੇ ਨੇਤਰਾਂ ਨਾਲ, ਸੁਰਤੀ ਦੇ ਨੇਤਰਾਂ ਨਾਲ ਉਹ ਸਮਝ ਵਿੱਚ ਆਉਂਦਾ ਤੇ ਦਿਖਾਈ ਦਿੰਦਾ, ਉਹਦਾ ਦੀਦਾਰ ਹੁੰਦਾ। ਅੱਜ ਵੀ ਮੇਰੇ ਸਤਿਗੁਰੂ ਸਮਝਾਉਂਦੇ, ਇਹੀ ਕਪਾਟ ਹੈ ਜਿਹੜਾ ਗੁਰੂ ਖੋਲਦਾ, ਤੇ ਮਨ ਦੇ ਕਪਾਟ ਨੂੰ ਖੋਲ ਕੇ ਗੁਰੂ ਨੇ ਪ੍ਰਭੂ ਪਰਮਾਤਮਾ ਜੋ ਸਭ ਦਾ ਮਿੱਤਰ ਹੈ ਉਹਦੇ ਨਾਲ ਮੇਲ ਕਰਾ ਦਿੱਤਾ। ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ। ਇਹ ਹੁਣ ਵਾਰਤਾਲਾਪ ਜਿੰਨੀ ਹੈ ਨਾ ਗੁਰੂ ਕੇ ਪਿਆਰਿਓ, ਸ਼ਬਦ ਅੰਦਰ ਇਹ ਦੋ ਸਤਸੰਗੀਆਂ ਦੇ ਦਰਮਿਆਨ ਹੈ, ਜਿਵੇਂ ਆਪ ਸਤਸੰਗੀ ਬੈਠੇ। ਗੁਰੂ ਪੰਜਵੇਂ ਪਾਤਸ਼ਾਹ ਨੇ ਸੋਹਣਾ ਸਲੀਕਾ ਢੰਗ ਤਰੀਕਾ ਦਰਸਾਇਆ ਕਿ ਕਿਵੇਂ ਉਸ ਪਰਮਾਤਮਾ ਦੇ ਮਿਲਣ ਤੇ ਮਿਲਾਪ ਦੀ ਤੇ ਦੀਦਾਰ ਦੀ ਤੰਗ ਅੰਦਰ ਬਣਦੀ ਹੈ। ਸੁਣ ਯਾਰ, ਹੇ ਸਤਸੰਗੀ ਯਾਰ ਸੁਣ ਮੇਰੀ ਇੱਕ ਅਰਜ਼ੋਈ ਸੁਣ, ਹੇ ਮੇਰੇ ਸੱਜਣ, ਹੇ ਮੇਰੇ ਯਾਰ, ਹੇ ਮੇਰੇ ਮਿੱਤਰ, ਇੱਕ ਕਰੋ ਬੇਨਤੀਆਂ। ਮੈਂ ਇੱਕ ਬੇਨਤੀ ਕਰਦਾ, ਰਜ਼ੋਈ ਕਰਦਾ, ਮੇਰੀ ਬੇਨਤੀ ਨੂੰ ਸਤ ਸੰਗੀ ਮਿੱਤਰ ਸੱਜਣ ਧਿਆਨ ਨਾਲ ਸੁਣ। ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀਆ। ਤਿਸ ਦਾ ਅਰਥ ਹੁੰਦਾ ਜੀ ਉਸ, ਮੋਹਣ ਦਾ ਅਰਥ ਹੈ ਜੀ ਇੱਥੇ ਮਨ ਨੂੰ ਮੋਹ ਲੈਣ ਵਾਲਾ, ਸਾਰੀ ਦੁਨੀਆਂ ਦੇ ਮਨਾਂ ਨੂੰ ਮੋਹ ਲੈਣ ਵਾਲਾ ਪਰਮਾਤਮਾ, ਜੋ ਲਾਲ ਤੇ ਪਿਆਰੇ ਲਫ਼ਜ਼ ਨਾਲ ਗੁਰੂ ਪੰਜਵੇਂ ਪਾਤਸ਼ਾਹ ਇਹ ਦੋ ਲਫ਼ਜ਼ ਵਰਤਦੇ, ਜੋ ਪਿਆਰਾ ਹੈ, ਸਭਨਾਂ ਦਾ ਪਿਆਰਾ ਹੈ, ਸਭਨਾਂ ਦੇ ਮਨਾਂ ਨੂੰ ਮੋਹ ਲੈਣ ਵਾਲਾ। ਹੋ ਫਿਰੋ, ਦੇਖੋ ਇਸਤਰੀ ਵਾਚਕ ਲਫ਼ਜ਼, ਕਿਉਂਕਿ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਵੀ ਜੀਵ ਇਸਤਰੀਆਂ ਤੇ ਮਾਲਕਾ ਪ੍ਰਭੂ ਤੂੰ ਅਸਾਂ ਸਭਨਾਂ ਦਾ ਕੰਤ ਹੈ, ਖਸਮ ਹੈ। ਹੋ ਫਿਰੋ ਖੋ ਜੰਤੀਆ, ਮੈਂ ਵੀ ਖੋਜਦੀ ਹੋਈ ਫਿਰ ਰਹੀਆਂ ਸਮਾਜ ਦੇ ਵਿੱਚ, ਢੂੰਡ ਰਹੀਆਂ ਕਿਨੋਂ, ਜਿਹੜਾ ਸਭਨਾਂ ਦੇ ਮਨਾਂ ਨੂੰ ਮੋਹ ਲੈਣ ਵਾਲਾ ਪਾਰ ਬ੍ਰਹਮ ਪਰਮੇਸ਼ਰ ਸਭ ਦਾ ਖਸਮ ਹੈ, ਮੈਂ ਉਹਨੂੰ ਢੂੰਡ ਰਹੀ ਹਾਂ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਤਿਸ ਦਸ, ਉਹਦੀ ਦਸ ਪਾ, ਤਿਸ ਉਸ ਦੀ ਦਸ ਪਾ ਪਿਆਰੇ ਦੀ, ਜੇ ਤੈਨੂੰ ਪਤਾ ਤੇ ਉਹਦੀ ਦਸ ਪਾ, ਮੈਨੂੰ ਉਹਦਾ ਪਤਾ ਦੱਸ, ਮੈਨੂੰ ਕੋਈ ਉਹ ਜੁਗਤ ਦੱਸ ਜਿਸ ਜੁਗਤ ਨਾਲ ਉਹਦੀ ਪ੍ਰਾਪਤੀ ਹੋ ਸਕਦੀ ਹੈ, ਉਹਦਾ ਮਿਲਾਪ ਹੋ ਸਕਦਾ। ਤਿਸ ਦਸ ਪਿਆਰੇ, ਇਹਦੇ ਲਈ ਜੇ ਤੂੰ ਦੱਸੇਗਾ ਨਾ, ਸਿਰ ਧਰੀ ਉਤਾਰੇ, ਮੈਂ ਤੇ ਆਪਣਾ ਸਿਰ ਵੀ ਕੱਟ ਕੇ ਨਾ ਉਹਦੇ ਅੱਗੇ ਧਰ ਦਿਆਂਗੀ ਤੇ ਆਖਾਂਗੀ, ਸਿਰ ਕੱਟ ਕੇ ਉਹਦੇ ਚਰਨਾਂ ਵਿੱਚ ਰੱਖ ਦਿਆਂਗੀ। ਬਾਣੀ ਵਿੱਚ ਬਚਨ ਆਉਂਦੇ ਨੇ ਕਿ ਸਤਿਗੁਰੂ ਅੱਗੇ ਸੀਸ ਵੀ ਭੇਟ ਵਜੋਂ ਰੱਖ ਦੋ ਨਾ, ਤੇ ਨਾ ਸਮਝਣਾ ਕਿ ਬਹੁਤ ਵੱਡਾ ਮੈਂ ਕੰਮ ਕਰ ਦਿੱਤਾ, ਆਪਣਾ ਸਿਰ ਵੀ ਗੁਰੂ ਅੱਗੇ ਕੱਟ ਕੇ ਵੱਢ ਕੇ ਧਰ ਦਿੱਤਾ, ਰੱਖ ਦਿੱਤਾ। ਸਾਹਿਬ ਕਹਿੰਦੇ ਨੇ ਇਹਦੇ ਵਿੱਚ ਅਜੇ ਵੀ ਰਹੱਸ ਹੈ, ਇਹ ਮੇਰੇ ਗੁਰੂ ਦੀ, ਮੇਰੇ ਪ੍ਰਭੂ ਦੀ ਮੌਜ ਹੈ, ਤੇਰੀ ਇਸ ਭੇਟਾ ਨੂੰ ਉਹ ਕਬੂਲ ਕਰੇ ਜਾਂ ਨਾ ਕਰੇ। ਬਚਨ ਨੇ ਸਤਿਗੁਰ ਆਗੈ ਸੀਸ ਭੇਟ ਦਿਓ। ਪਰ ਅਗਲਾ ਬਚਨ ਹੈ ਜੇ, ਹੁਣ ਜੇ ਸਵਾਲ ਹੈ, ਜੇ ਸਾਚੇ ਸਤਿਗੁਰ ਭਵੈ ਪ੍ਰਵਾਨ ਤਾਂ ਹੋਣਾ ਜੇ ਤੇਰਾ ਕੱਟ ਕੇ ਰੱਖਿਆ ਸੀਸ ਗੁਰੂ ਨੂੰ ਪਾਵਿਆ। ਪ੍ਰਵਾਨਗੀ ਉਦੋਂ ਹੋਣੀ ਹੈ ਜੇ ਪ੍ਰਵਾਨ ਗੁਰੂ ਨੇ ਕਬੂਲ ਕਰ ਲਿਆ। ਖੈਰ ਇਹ ਗਹਿਰਾ ਤਲ ਰੱਖਣ ਵਾਲਾ, ਗਹਿਰੀ ਵਿਚਾਰ ਰੱਖਣ ਵਾਲਾ ਭਾਵ ਹੈ। ਗੁਰੂ ਨੂੰ ਸੀਸ ਭੇਟ ਇੱਦਾਂ ਹੁੰਦਾ, ਸੰਖੇ ਬੇਨਤੀ ਕਰਾਂ, ਜਦੋਂ ਅਸੀਂ ਗੁਰੂ ਅੱਗੇ ਨਤਮਸਤਕ ਹੁੰਦੇ ਹਾਂ, ਗੁਰੂ ਕੇ ਪਿਆਰਿਓ ਗੁਰੂ ਦੇ ਚਰਨਾਂ ਵਿੱਚ ਸਿਰ ਰੱਖਦੇ ਹਾਂ, ਤੇ ਜੋ ਅਰਪਣ ਕਰਨਾ ਹੈ ਉਸੇ ਅਰਪਣ ਨਹੀਂ ਕਰਦੇ। ਧਿਆਨ ਨਾਲ ਦੇਖੋ, ਮਾਲਕ ਦੀਆਂ ਦਿੱਤੀਆਂ ਅਮੋਲਕ ਸ਼ਕਤੀਆਂ ਸਾਰੀਆਂ ਸਰੀਰ ਦੀਆਂ ਸਿਰ ਵਿੱਚ ਨੇ। ਧਿਆਨ ਨਾਲ ਦੇਖ ਲਓ, ਸੋਚਣ ਸ਼ਕਤੀ ਕਿੱਥੇ ਹੈ? ਸਿਰ ਵਿੱਚ। ਤੱਕਣ ਸ਼ਕਤੀ ਸਿਰ ਵਿੱਚ, ਸੁੰਘਣ ਸ਼ਕਤੀ ਸਿਰ ਵਿੱਚ, ਬੋਲਣ ਸ਼ਕਤੀ ਸਿਰ ਵਿੱਚ, ਸੁਣਨ ਸ਼ਕਤੀ ਸਿਰ ਵਿੱਚ। ਤਮਾਮ ਇਹ ਸਰੀਰ ਦੀਆਂ ਸ਼੍ਰੋਮਣੀ ਸ਼ਕਤੀਆਂ ਕਿੱਥੇ ਨੇ? ਫਿਰ ਸਿਰ ਵਿੱਚ ਨੇ। ਜਦੋਂ ਇਹ ਸਿਰ ਗੁਰੂ ਦੇ ਅੱਗੇ ਰੱਖ ਦਿੱਤਾ ਤੇ ਇਹ ਕਹੀਏ ਕਿ ਸਤਿਗੁਰੂ ਮੈਂ ਆਪਣੀ ਮਤ ਸਿਆਣਪ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ, ਹੁਣ ਇਹਦੇ ਨਾਲ ਜਿਵੇਂ ਜੋ ਤੂੰ ਕਰਨ ਲਈ ਕਹੇਗਾ, ਜਿਵੇਂ ਪ੍ਰੇਰੇਗਾ ਮੈਂ ਉਹ ਕਰਾਂਗਾ, ਜੋ ਤੂੰ ਸੁਣਨ ਲਈ ਕਹੇਗਾ ਮੈਂ ਉਹ ਸੁਣਾਂਗਾ, ਜੋ ਤੂੰ ਦੇਖਣ ਲਈ ਕਹੇਗਾ ਮੈਂ ਉਹ ਦੇਖਾਂਗਾ। ਹੁਣ ਗੁਰੂ ਤੇ ਕਹਿ ਰਿਹਾ ਪਰ ਤ੍ਰਿਆ ਰੂਪ ਨਾ ਪੇਖੈ, ਗੁਰੂ ਤੇ ਕਹਿ ਰਿਹਾ ਤੇਰੇ ਕੰਨ ਨਿੰਦਾ ਨਾ ਸੁਣਨ, ਅਸੀਂ ਨਿੰਦਾ ਸੁਣਦੇ ਰੱਜਦੇ ਹੀ ਨਹੀਂ, ਸੱਚ ਸੁਣਨਾ ਕੰਨਾਂ ਨਾਲ। ਇਹ ਸਰਵ ਨੂੰ ਮੇਰੇ ਉਹ ਸੱਚ ਹੈ, ਸੁਣਨਾ ਨੂੰ ਪਠਾਏ ਤੁਹਾਨੂੰ ਸਰੀਰ ਨਾਲ ਲਾ ਕੇ ਭੇਜੇ ਆ, ਪਰ ਅਸੀਂ ਇਹਨਾਂ ਨਾਲ ਸੱਚ ਸੁਣਦੇ ਹਾਂ ਨਹੀਂ। ਇਸ ਲਈ ਗੁਰੂ ਕੇ ਪਿਆਰੇ ਉਹ ਫਲਸਫਾ ਬਹੁਤ ਲੰਬਾ। ਜਦੋਂ ਗੁਰੂ ਅੱਗੇ ਸਿਰ ਰੱਖ ਦਿੱਤਾ ਤੇ ਪ੍ਰਮੁੱਖ ਸ਼ਕਤੀਆਂ ਗੁਰੂ ਨੂੰ ਅਰਪਣ ਕਰਨੀਆਂ, ਤੇ ਗੁਰੂ ਨੇ ਸ਼ਕਤੀਆਂ ਰੱਖ ਨਹੀਂ ਲੈਣੀਆਂ, ਇਹਨਾਂ ਵਿੱਚ ਤਬਦੀਲੀ ਕਰਕੇ ਮਨੁੱਖ ਨੂੰ ਦੇ ਦੇਣੀਆਂ। ਪਰ ਤ੍ਰਿਆ ਰੂਪ ਨਾ ਪੇਖੈ, ਦੱਸ ਦੇਣਾ ਕਿ ਤੂੰ ਜੋ ਤੂੰ ਭੇਟ ਕੀਤਾ ਇਹ ਭੇਟ ਕਰਕੇ ਹੁਣ ਤੇਰੀ ਇਹ ਅੱਖ, ਜਿਹੜੀਆਂ ਅੱਖਾਂ ਨੇ ਇਹ ਪਰ ਇਸਤਰੀ ਦੇ ਰੂਪ ਨੂੰ ਵਿਕਾਰ ਦੀ ਭਾਵਨਾ ਨਾਲ ਨਾ ਤੱਕਣ, ਮੰਦਾ ਨਹੀਂ ਬੋਲਣਾ ਹੁਣ ਤੋਂ, ਮਾੜਾ ਨਹੀਂ ਸੋਚਣਾ ਹੁਣ ਤੂੰ ਕਿਸੇ ਦਾ। ਇਹ ਹੈ ਗੁਰੂ ਨੂੰ ਸੀਸ ਭੇਟ ਕਰਨਾ, ਇਹ ਹੈ ਗੁਰੂ ਅੱਗੇ ਨਤਮਸਤਕ ਹੋਣਾ, ਇਹ ਹੈ ਨਮਸਕਾਰ ਕਰਨੀ, ਇਹਨੂੰ ਕਹਿੰਦੇ ਨੇ ਮੱਥਾ ਟੇਕਣਾ। ਅੱਜ ਮੇਰੇ ਗੁਰੂਦੇਵ ਸਮਝਾ ਰਹੇ ਨੇ, ਤਿਸ ਮੋਹਨ ਮਨ ਨੂੰ ਮੋਹ ਲੈਣ ਵਾਲੇ ਲਾਲ ਪਿਆਰੇ ਨੂੰ ਮੈਂ ਖੋਜਦੀ ਫਿਰਦੀ ਆ, ਜੇ ਤੈਨੂੰ ਪਤਾ ਸਤਸੰਗੀ ਮਿੱਤਰ ਸੱਜਣ ਤੇ ਮੈਨੂੰ ਦੱਸ ਪਾ ਉਹਦੀ, ਮੈਂ ਤੇ ਆਪਣਾ ਸਿਰ ਵੱਢ ਕੇ ਉਹਦੇ ਚਰਨਾਂ ਅੱਗੇ ਰੱਖ ਕੇ ਇੱਕੋ ਹੀ ਬੇਨਤੀ ਕਰਾਂਗੀ ਕਿ ਇੱਕ ਭੋਰੀ ਦਰਸ਼ਨ, ਮੈਨੂੰ ਇੱਕ ਝਲਕ। ਭੋਰੀ ਹੁਣ ਦਰਸ਼ਨ ਕੋਈ ਵਸਤੂ ਤੇ ਹੈ ਨਹੀਂ ਜਿਹਨੂੰ ਭੋਰੀ ਕਹਿ ਦਈਏ, ਇੱਕ ਝਲਕ ਕਹਿ ਸਕਦੇ, ਆਪਣੇ ਦਰਸ਼ਨਾਂ ਦੀ ਇੱਕ ਝਲਕ ਦਿਖਾ ਦੇ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਵੀ ਨਾ ਧੀਰੀਜੈ, ਮੇਰੇ ਨੇਥਰ ਜਿਹੜੇ ਨੇ ਪਿਆਰੇ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਨੇ, ਤੇ ਜਦੋਂ ਦੇ ਰੰਗੇ ਗਏ ਨੇ ਨਾ, ਥੋੜੇ ਤੋਂ ਥੋੜਾ ਸਮਾਂ ਵੀ ਹੁਣ ਮੈਂ ਧੀਰਜ ਨਹੀਂ ਰੱਖ ਸਕਦਾ। ਕਿੱਥੋਂ? ਉਹਦੇ ਦਰਸ਼ਨਾਂ ਤੋਂ ਬਿਨਾਂ ਮੈਥੋਂ ਨਹੀਂ ਰਿਹਾ ਜਾਂਦਾ, ਉਹਦੇ ਦੀਦਾਰ ਤੋਂ ਬਿਨਾਂ, ਉਹਦੇ ਮਿਲਾਪ ਤੋਂ ਬਿਨਾਂ ਹੁਣ ਮੈਂ ਨਹੀਂ ਰਹਿ ਸਕਦੀ, ਧੀਰਜ ਨਹੀਂ ਹੈ। ਪ੍ਰਭ ਸਿਉ ਮਨ ਲੀਨਾ, ਮੇਰਾ ਪ੍ਰਭੂ ਦੇ ਨਾਲ ਮਨ ਜਿਹੜਾ ਮਸਤ ਹੋ ਗਿਆ। ਕਿਵੇਂ? ਜਿਉ ਜਲ ਮੀਨਾ, ਜਿਵੇਂ ਪਾਣੀ ਦੇ ਵਿੱਚ ਮੀਨ ਮੱਛੀ ਮਸਤ ਹੈ, ਚਾਤ੍ਰਿਕ ਜਿਵੇਂ ਤੇ ਸੰਤੀਆ, ਚਾਤ੍ਰਿਕ ਪਪੀਹੇ ਨੂੰ ਕਹਿੰਦੇ। ਅਸਲ ਵਿੱਚ ਜਦੋਂ ਵਰਖਾ ਹੁੰਦੀ ਪਪੀਹੇ ਦੀ ਪਿਆਸ ਉਦੋਂ ਬੁੱਝਦੀ ਏ ਜਦੋਂ ਉਹ ਵਿਲਕਦਾ ਤੇ ਉਹਦੇ ਮੂੰਹ ਵਿੱਚ ਵਰਖਾ ਦੀ ਬੂੰਦ ਪੈਂਦੀ ਤੋਂ ਸਿੱਧਾ ਉਹਦੇ ਪੇਟ ਵਿੱਚ ਚਲੀ ਜਾਂਦੀ, ਉਹ ਤ੍ਰਿਪਤ ਹੋ ਜਾਂਦਾ। ਵਰਨਾ ਧਰਤੀ ਤੇ ਜੋ ਪਾਣੀ ਹੈ ਉਹਨੂੰ ਉਹ ਪੀ ਕੇ ਆਪਣੀ ਪਿਆਸ ਨਹੀਂ ਬੁਝਾ ਸਕਦਾ, ਉਹ ਤਿੱਖਾ ਹੀ ਰਹਿੰਦਾ। ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿੱਖਾ ਬੁਝੰਤੀ ਆ। ਹੇ ਨਾਨਕ ਆਖ, ਵੱਡੇ ਭਾਗਾਂ ਨਾਲ ਜਿਹਨੂੰ ਪੂਰੇ ਗੁਰੂ ਦਾ ਸੰਗ ਮਿਲ ਗਿਆ, ਸਾਥ ਮਿਲ ਗਿਆ, ਮਿਲਾਪ ਹੋ ਗਿਆ, ਉਹਦੇ ਦਰਸ਼ਨ ਦੀ ਇਹ ਜਿਹੜੀ ਪਿਆਸ ਹੈ ਨਾ, ਸਾਰੀ ਬੁਝ ਗਈ, ਉਹ ਤ੍ਰਿਪਤ ਹੋ ਗਿਆ। ਦੂਸਰਾ ਪਦ ਜੀ, ਯਾਰ ਵੇ ਪ੍ਰੈ ਹੱਬੇ ਸਖੀਆਂ ਮੂੰਹ ਕਹੀ ਨਾ ਜੇਹੀ ਆ। ਹੇ ਸੱਜਣ, ਹੇ ਮਿੱਤਰ, ਮੈਂ ਦੇਖਦੀ ਹਾਂ ਕਿ ਪ੍ਰਭੂ ਪਿਆਰੇ ਦੀਆਂ ਜਿਹੜੀਆਂ ਸਖੀਆਂ ਨੇ ਨਾ, ਜੀਵ ਇਸਤਰੀਆਂ, ਉਹ ਸਾਰੀਆਂ ਹੀ ਇੱਕ ਤੋਂ ਇੱਕ ਚੜ੍ਹਾਂਦੀਆਂ ਨੇ। ਯਾਰ ਵੇ ਹਿੱਕ ਡੋਂ ਹਿੱਕ ਚਾੜੇ ਹੋਂ ਕਿਸ ਚੇਤੇ ਹੀ ਆ। ਮੇਰਾ ਤੇ ਕਿਸੇ ਨੂੰ ਚੇਤੇ ਵੀ ਨਹੀਂ, ਮੈਂ ਤੇ ਕਿਸੇ ਗਿਣਤੀ ਵਿੱਚ ਵੀ ਨਹੀਂ ਹਾਂ। ਇੱਕ ਤੋਂ ਇੱਕ ਚੜ੍ਹਾਂਦੀਆਂ ਨੇ ਸਾਰੀਆਂ ਹੀ, ਸੋਹਣੇ ਆਤਮਕ ਜੀਵਨ ਵਾਲੀਆਂ ਨੇ, ਸੁਚੱਜੇ ਜੀਵਨ ਵਾਲੀਆਂ ਨੇ। ਇੱਕ ਤੋਂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ, ਉਹ ਪ੍ਰਭੂ ਦੇ ਮਿਲਾਪ, ਆਤਮਕ ਮਿਲਾਪ ਦਾ ਆਨੰਦ ਵੀ ਮਾਣਦੀਆਂ ਨੇ। ਇੱਕ ਤੋਂ ਇੱਕ ਜਿਹੜੀਆਂ ਨੇ ਚੜ੍ਹਦੀਆਂ, ਚੜ੍ਹਦੀ ਕਲਾ ਵਿੱਚ ਜੀਵਨ ਜੀਵਨ ਵਾਲੀਆਂ ਨੇ, ਪਿਆਰੇ ਦੇ ਨਾਲ ਆਤਮਕ ਜੀਵਨ ਦੇ ਵੀ ਆਨੰਦ ਨੂੰ ਮਾਣਦੀਆਂ ਨੇ। ਤਿੰਨਾਂ ਦੇਖ ਮਨ ਚਾਉ ਠੰਡਾ, ਉਹਨਾਂ ਵੱਲ ਦੇਖ ਕੇ ਨਾ ਮੇਰੇ ਅੰਦਰ ਵੀ ਇਹ ਚਾਅ ਪੈਦਾ ਹੁੰਦਾ। ਹਾਂ ਕਦ ਪਾਈ ਗੁਣ ਤਾਸਾ, ਮੈਂ ਵੀ ਕਦੇ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਮਿਲ ਸਕਾਂਗੀ। ਉਹਨਾਂ ਨੂੰ ਦੇਖ ਕੇ ਨਾ ਮਿਲੀਆਂ ਨੂੰ ਮੇਰੇ ਅੰਦਰ ਵੀ ਇਹ ਤੜਪ ਪੈਦਾ ਹੁੰਦੀ। ਜਿੰਨੀ ਮੰਡਾ ਲਾਲ ਰਜਾਇਆ, ਇਹਨਾਂ ਵਿੱਚੋਂ ਜਿਨ੍ਹਾਂ ਨੇ ਮੇਰਾ ਪ੍ਰਭੂ ਪਿਆਰਾ ਪ੍ਰਸੰਨ ਕੀਤਾ, ਹੁਣ ਤਿਸ ਅੱਗੇ ਮਨ ਡਿਗਿਆ, ਮੈਂ ਉਹਨਾਂ ਨੂੰ ਆਪਣਾ ਮਨ ਦੇ ਦੇਵਾਂ। ਨਾਨਕ ਕਹਿ ਸੁਣ ਬਿਨੋ ਸੁਹਾਗਣ, ਹੇ ਨਾਨਕ ਆਖ ਬੇਨਤੀ ਕਰ, ਹੇ ਸੁਹਾਗਣ ਜੀ ਵਿਸਤਰੀਏ, ਮੂੰਹ ਦੱਸ, ਮੈਨੂੰ ਦੱਸ, ਮੈਂ ਵੀ ਦਿਖਾਂ ਦੇਖਾਂ, ਪਿਰ ਕਿਹਿਆ, ਪਿਰ ਪ੍ਰਭੂ ਪਤੀ ਪਰਮਾਤਮਾ ਕਿਹੋ ਜਿਹਾ, ਮੈਂ ਵੀ, ਮੈਨੂੰ ਵੀ ਦੱਸ। ਯਾਰ ਵੇ ਨਿਤ ਪਿਰ ਆਪਣ ਭਾਣਾ ਕਿਸ਼ ਨੀ ਸੀ ਸ਼ੰਦਾ। ਹੇ ਸਤਸੰਗੀ ਮਿੱਤਰ, ਅਸਲ ਦੇ ਵਿੱਚ ਜਿਹੜੀਆਂ ਜੀਵ ਇਸਤਰੀਆਂ ਆਪਣੇ ਪ੍ਰਭੂ ਪਿਆਰੇ ਪਤੀ ਕੰਤ ਨੂੰ ਭਾ ਜਾਂਦੀਆਂ ਨੇ, ਚੰਗੀਆਂ ਲੱਗਦੀਆਂ ਨੇ, ਉਹ ਕਿਸੇ ਦੇ ਮੁਥਾਸ ਭਰਿਆ ਜੀਵਨ ਨਹੀਂ ਜੀਵਦੀਆਂ। ਕਿਸ ਕਿਛ ਨੀਸੀ ਨਹੀਂ ਸ਼ੰਦਾ, ਮੁਥਾਜੀ, ਉਹ ਕਿਸੇ ਦੀ ਮੁਥਾਜੀ ਨਹੀਂ ਕਰਦੀਆਂ, ਉਹਨਾਂ ਦੀ ਸਾਰੀ ਮੁਥਾਜੀ ਖਤਮ ਹੋ ਜਾਂਦੀ। ਯਾਰ ਵੇ ਤੈ ਰਾਵੇ ਆ ਲਾਲਣ ਮੂੰਹ ਦੱਸ ਦਸੰਦਾ। ਹੇ ਸਤਸੰਗੀ ਯਾਰ ਦੋਸਤ ਮਿੱਤਰ, ਜਿਨ੍ਹਾਂ ਨੇ ਉਸ ਪਿਆਰੇ ਨੂੰ ਰਾਵਿਆ ਮਾਣਿਆ, ਉਹਨਾਂ ਦਾ ਹੀ ਮੈਨੂੰ ਕੋਈ ਪਤਾ, ਦੱਸ ਦੇ ਲਾਲਣ ਤੈ ਪਾਇਆ, ਕੀ ਤੂੰ ਉਸ ਲਾਲਣ ਪਿਆਰੇ ਪ੍ਰਭੂ ਨੂੰ ਪਾਇਆ, ਕੀ ਤੂੰ ਆਪਣਾ ਆਪਾ ਗਵਾਇਆ, ਆਪ ਗਵਾਇਆ, ਜੈ ਧਨ ਭਾਗ ਮਥਾਣੇ। ਚੰਗੇ ਭਾਗ ਹੋਣ ਤਾਂ ਆਪੇ ਨੂੰ ਗਵਾ ਕੇ ਉਸ ਲਾਲਣ ਦੀ ਪ੍ਰਾਪਤੀ ਹੁੰਦੀ ਪਿਆਰੇ ਦੀ, ਕਿਉਂਕਿ ਆਪ ਗਵਾਈਐ ਤਾਂ ਸ਼ਹੁ ਪਾਈਐ। ਔਰ ਕੈਸੀ ਚਤੁਰਾਈਆਂ ਨਾਲ ਪ੍ਰਭੂ ਪਰਮਾਤਮਾ ਨੇ ਮਿਲਦਾ, ਅਸਲ ਦੇ ਵਿੱਚ ਆਪੇ ਨੂੰ ਗਵਾ ਕੇ। ਬਾਂ ਪਕੜ ਠਾਕੁਰ ਹੋਂ ਕਿੱਦੀ ਗੁਣ ਅਵਗਨ ਨਾ ਪਛਾਣੇ। ਕਹਿਣ ਲੱਗੇ ਹੁਣ ਪ੍ਰਭੂ ਨੇ ਮੇਰੀ ਬਾਂਹ ਪਕੜ ਕੇ ਮੈਨੂੰ ਵੀ ਆਪਣੀ ਬਣਾ ਲਿਆ, ਮੇਰਾ ਉਹਨੇ ਕੋਈ ਗੁਣ ਅਵਗਨ ਵੀ ਨਹੀਂ ਵਿਚਾਰਿਆ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤੇ ਸਭੋ ਕਿਛ ਸੋਹੰਦਾ। ਇਹ ਪ੍ਰਭੂ ਜਿਸ ਸੁਹਾਗਣ ਜੀਵ ਇਸਤਰੀ ਦੇ ਗਲੇ ਵਿੱਚ ਤੂੰ ਆਪਣੇ ਗੁਣਾਂ ਦਾ ਹਾਰ ਪਾਇਆ, ਉਹਦੇ ਚਿਹਰੇ ਦੀ ਲਾਲੀ ਬਣੀ ਹੁੰਦੀ, ਉਹਦੀ ਪਹਿਚਾਣ ਹੀ ਅਲੱਗ ਹੁੰਦੀ ਹੈ, ਉਹਦੇ ਸਾਰੇ ਸ਼ਿੰਗਾਰ ਤਨ ਦੇ ਜਿਹੜੇ ਨੇ ਉਹਨੂੰ ਸ਼ੋਭਦੇ ਨੇ। ਜਨ ਨਾਨਕ ਧਨ ਸੁਹਾਗਨ ਸਾਈ, ਜਿਸ ਸੰਗ ਪਤਾਰ ਵਸੰਦਾ। ਦਾਸ ਨਾਨਕ ਆਖ, ਧਨ ਹੈ ਉਹ ਸੁਹਾਗਨ साई सुहागण नानका जो पाणी करतार नूं पौंदी है। जिस संग जिदे नाल प्रभु पति वसदा यार वे नित सुख सुखेंदी सामै पाई। हे सतसंगी मित्र, जिस प्रभु पति दे मिलाप लई मैं नित सुखा सुख दी सी ना, ओ मैं वर पा लिया, ओ मेरी सुख पूरी हो गई है। वर लोड़ींदा आया हरि प्रभु, वर जड़ा ना जो मैं चाहुंदी सी लोड़दी सी ओ हिरदे रूपी सेजा ते आके वस गया है। महा मंगल रहस्तिया पिर दे आल सद नव रंगिया, हुण मेरे जीवन विच आनंद ही आनंद। प्रेम ही प्रेम है उस करते दे लई, ते उदा नित नवा रंग भाव मिलाप दा रंग, उदे प्यार दा रंग। वड भाग पाया गुर मिलाया, साध कै सत संगिया। वड्डे भागां नाल गुरु दा मिलाप हुंदा, गुरु दी संगत राही हुंदा, ते गुरु दी संगत विच्चों ही ये प्राप्ति हुंदी है। केड़ी? परमात्मा इत्थे वसदा जिथे आप बैठे हो, विच संगत हर प्रभ वसे जी। गुरु ही मिलाउंदा संगत विच वसे निरंकार दे नाल जीव इस्त्री नूं। मिलाप दा भी आसाध संगत सचखंड है ही सचखंड है। होर कोई सचखंड ना समझना। असल विच जिहड़े जिउंदे सचखंड विच नहीं आए, ओ मरण तों बाद होर कोई सचखंड भालण नहीं मिलना। खैर समा नहीं है। वड भाग पाया गुर मिलाया, वड्डे भागां नाल गुरु ने जदों मिला दिता, साध कै सत संगिया। गुरु दी संगत विचों ही करते नाल मेल गुरु कृपा करके करा देंदा। आसा मनसा सगल पूरी, सह बचन कर दे मेरियां सारियां आसा पूरियां हो गईयां। मेरे गुरुदेव ने प्रअंक अंक मिलाई, अंक अंग नूं कहिंदे, अंग नाल अंग मिला दिता प्रभु नाल। बिनवंत नानक सुख सोखेंदी सा मैं गुर मिल पाई। नानक बेनती करदा कि जिहड़ी सुखना मैं सुख दी सी प्रभु नूं मिलण दी, गुरु ने कृपा करके ओ मेरी सुख पूरी कर दित्ती ते मैनूं करते नाल मिला दित्ता। गुरु प्यारे, मैं फिर बेनती करांगा, गुरु दी सोबत संगत नाल जुड़ जाइए। करते दा मिलाप भी इत्थे ही होना है, होर किते नहीं होना। यही स्थान है जिथे प्रभु दा मिलाप गुरु दे राही हुंदा है। गुरु दे पासे जुगत है कि निरंकार नूं किवें मिलना है। भुलां चुकां दी खिमा, समय दी संपूर्णता। वाहिगुरु जी का खालसा, वाहे गुरु जी की फतेह।
1: आवन जाने खेल बनाया, आज्ञाकारी की नी माया। तन तन साहिब गुरु ग्रंथ साहिब जी के पावन पवित्र ते राही दरबारी हाजिर भर के राही बाणी दी कीर्तन ते कथा सरवण करके जिवें परे जीवन विचों ਜਿਵੇਂ ਕਹਿੰਦੇ ਲਾਈਫ ਇਜ਼ ਟੂ ਸ਼ੋਰਟ, ਉਸ ਦੇ ਵਿੱਚੋਂ ਕੁਝ ਸਮਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਾਰੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹੈਰਾਨ ਹੋਵੋਗੇ ਕਿ ਮੈਂ ਅੱਜ ਇਹ ਤੁੱਕ ਕਿਉਂ ਪੜ੍ਹੀ ਹੈ ਜੀ। ਆਪਣੇ ਜਾਣ ਖੇਰ ਬਣਾਇਆ, ਆਗਿਆਕਾਰੀ ਕੀ ਨਿਮਾਇਆ, ਐਸ ਕਰਕੇ ਕਿ ਇਨਸਾਨ ਦਾ ਜੀਵਨ ਇੱਕ ਪਾਣੀ ਦੇ ਬੁਲਬੁਲੇ ਵਾਂਗ ਹੈ। ਪਤਾ ਨਹੀਂ ਕਿਸ ਵੇਲੇ ਪਾਣੀ ਦਾ ਬੁਲਬੁਲਾ ਜਿਹੜਾ ਹੈ ਉਹ ਖਤਮ ਹੋ ਜਾਂਦਾ। ਮਾੜਾ ਜਿਹਾ ਹਵਾ ਦਾ ਬੁਲਾ ਆਵੇ ਤਾਂ ਗੰਨ ਮੁੱਕ ਜਾਂਦਾ, ਖਤਮ। ਸਾਡਾ ਜੀਵਨ ਵੀ ਅਜਿਹਾ ਹੀ ਹੈ ਮਨੁੱਖਾਂ ਦਾ, ਅਤੇ ਉਸ ਦੇ ਅਨੁਸਾਰ ਕੱਲ੍ਹ ਖਾਲਸਾ ਗੁਰੂ ਨਾਨਕ ਖਾਲਸਾ ਸਕੂਲ ਦਾ ਇੱਕ ਬਹੁਤ ਹੀ ਵਧੀਆ ਸੇਵਾਦਾਰ, ਜਿਹੜਾ ਘੱਟ ਬੋਲਣ ਵਾਲਾ ਅਤੇ ਜ਼ਿਆਦਾ ਸੇਵਾ ਕਰਨ ਵਾਲਾ, ਮੈਂ ਉਹਦੇ ਪਾਸੋਂ ਕਿਸੇ ਦੀ ਨੁਕਤਾਚੀਨੀ ਨਹੀਂ ਸਰਵਣ ਕੀਤੀ ਸੀ। ਬਹੁਤ ਸਾਲਾਂ ਤੋਂ ਸੇਵਾ ਕਰ ਰਿਹਾ ਸੀ ਅਤੇ ਕੱਲ੍ਹ ਸਾਨੂੰ ਪਤਾ ਨਹੀਂ ਲੱਗਾ, ਉਹ ਗੁਰੂ ਘਰ ਆਇਆ ਅਤੇ ਡਿੱਗ ਪਿਆ, ਇੰਨਾ ਮੈਨੂੰ ਪਤਾ ਲੱਗਾ, ਅਤੇ ਨਾਲ ਹੀ ਪ੍ਰਾਣ ਖਤਮ ਹੋ ਗਏ, ਚੱਲਦਾ ਫਿਰਦਾ ਆਇਆ। ਉਸੀ ਮਾਇਕ ਫਾਈਨੈਂਸ਼ੀਅਲ ਕੰਡੀਸ਼ਨ ਮਾੜੀ ਆ। ਮੈਂ ਬੇਨਤੀ ਕਰਾਂਗਾ ਸਭ ਨੂੰ, ਫਿਊਨਰਲ ਦਾ ਪਤਾ ਨਹੀਂ ਹਲੇ ਕਿੱਦਣ ਹੋਣਾ, ਅਤੇ ਖਾਲਸਾ ਸਕੂਲ ਵਾਲਿਆਂ ਨੇ ਮੈਨੂੰ ਪਤਾ ਕਰਨਾ, ਬਾਕੀ ਸੰਗਤ ਨੂੰ ਵੀ ਬੇਨਤੀ ਹੈ ਕਰਨ ਦੀ, ਉਸ ਦੇ ਫਿਊਨਰਲ ਵਾਸਤੇ ਪੈਸੇ ਇਕੱਠੇ ਕਰਨ ਲਈ। ਕੋਈ ਟੇਬਲ ਲਾ ਸਕਦਾ ਤਾਂ ਜ਼ਰੂਰ ਲਾ ਲਵੇ, ਜੀ ਸਦਕੇ ਗੁਰੂ ਦੀ ਬਖਸ਼ ਲਵੇ। ਇਹ ਵੀ ਸੇਵਾ ਭਾਈ, ਬਹੁਤ ਵੱਡੀ ਸੇਵਾ ਹੈ। ਜਦੋਂ ਲੋੜ ਕਿਸੇ ਨੂੰ ਹੋਵੇ ਉਦੋਂ ਲੋੜਵੰਦ ਦੀ ਮਦਦ ਕਰਨੀ, ਅਜਿਹੇ ਮੌਕੇ ਜਦੋਂ ਦੁੱਖ ਦੀ ਘੜੀ ਵੇਲੇ, ਇੱਕ ਸੌਖਾ ਕੰਮ ਨਹੀਂ ਹੈ ਜਦੋਂ ਕਿਸੇ 'ਤੇ ਦੁੱਖ ਆ ਜਾਂਦਾ। ਸੋ ਕਰਨੀ ਕਿਰਪਾ ਦੇ ਨਾਲ ਮੈਂ ਅਰਦਾਸ ਕਰਦਾ ਕਿ ਭਾਈ ਉਸ ਭਾਈ ਉਸਦਾ ਸੀ ਮਹਿੰਦਰ ਸਿੰਘ, ਉਹ MA ਨਾਲ ਲਿਖਦਾ ਸੀ ਜੀ, ਭਾਈ ਮਹਿੰਦਰ ਸਿੰਘ ਜੀ ਨੂੰ ਅਕਾਲ ਪੁਰਖ ਆਪਣੇ ਚਰਨਾਂ 'ਚ ਦੇਵੀ ਘਰ ਦੀ ਵਾਸਾ ਦੇਵੇ, ਅਤੇ ਉਹਨਾਂ ਦੇ ਪਿੱਛੇ ਪਰਿਵਾਰ ਨੂੰ ਅਤੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਬੱਚਿਆਂ ਨੂੰ, ਸਭਨਾਂ ਨੂੰ ਇਹ ਅਸਹਿ ਅਤੇ ਕਹਿ ਸਦਮਾ ਸਹਿਣ ਦਾ ਬਲ ਬਖਸ਼ੇ, ਖਾਸ ਤੌਰ 'ਤੇ ਉਹਨਾਂ ਦੀ ਪਤਨੀ ਨੂੰ ਜਿਨ੍ਹਾਂ ਨੂੰ ਇੱਕ ਬਹੁਤ ਮਹਾਨ ਇੱਕ ਮਨੁੱਖ ਸੀ ਮਿਲਿਆ ਅਤੇ ਉਹ ਚੱਲ ਵਸਿਆ, ਅਤੇ ਉਹਦਾ ਉਸਦਾ ਸਹਾਰਾ ਵੀ ਨਹੀਂ ਰਿਹਾ ਕੋਈ ਵੀ ਹੁਣ। ਬਾਕੀ ਸੂਚਨਾਵਾਂ ਜੋ ਸਹਿਜ ਪਾਠ ਆਪਾਂ ਨੇ ਘਰਾਂ 'ਚ ਰੱਖੇ ਸੀ ਸਰਬੱਤ ਦੇ ਭਲੇ ਲਈ, ਉਸਦੇ ਭੋਗ, ਅਤੇ ਜਿਹੜਾ ਗੁਰੂ ਘਰ ਵੱਲੋਂ ਕਮੇਟੀ ਵੱਲੋਂ ਚੱਲ ਰਿਹਾ ਕਈ ਮਹੀਨਿਆਂ ਤੋਂ, ਜਿਹੜਾ 10 ਵਜੇ ਸ਼ੁਰੂ ਹੋ ਨਾ ਸੋਰੀ 9:15 ਸ਼ੁਰੂ ਹੁੰਦਾ, 10 ਵਜੇ ਰੋਜ਼ ਭੋਗ ਪਾਠ 'ਚ ਹੁੰਦਾ ਸਹਿਜ ਪਾਠ ਦਾ। ਪੰਜ ਸਫਾ ਨਵਨੀਤ ਸਿੰਘ ਜੀ ਡਿਊਟੀ ਲੱਗੀ ਆ ਉਹ ਕਰਨ ਦੀ, ਉਹ ਵੀ ਸੰਪੂਰਨਤਾ 'ਤੇ ਆ ਗਏ ਨੇ ਲਗਭਗ, ਅਤੇ ਉਹਨਾਂ ਦਾ ਵੀ ਵਿੱਚੇ ਹੀ, ਅਤੇ ਇਹ ਘਰਾਂ ਵਾਲਿਆਂ ਦਾ ਵੀ 25 ਅਕਤੂਬਰ ਨੂੰ ਭੋਗ ਪਵੇਗਾ ਜੀ, ਐਤਵਾਰ ਨੂੰ 10 ਵਜੇ ਮੇਨ ਹਾਲ ਦੇ ਵਿੱਚ। ਇਹ ਫੈਸਲਾ ਮੈਂ ਬਾਕੀਆਂ ਤੋਂ ਨਹੀਂ ਲਿਆ, ਭਾਵੇਂ ਆਸ ਹੈ ਕਿ ਬਾਕੀ ਵੀ ਮੇਰੇ ਨਾਲ ਦੇ ਮੰਨ ਜਾਣਗੇ ਉਹ ਧਾਰਮਿਕ ਕਮੇਟੀ ਵਾਲੇ, ਪਰ ਜਦੋਂ ਇੱਥੇ ਵਾਲਾ ਤਿਆਰ ਹੋ ਗਿਆ ਅਤੇ ਨਾਲ ਹੀ ਘਰਾਂ ਵਾਲੇ ਵੀ, ਫਿਰ ਇੱਥੇ ਹੀ ਨੋਟ ਕਰ ਲਓ, ਜਿਹੜੇ ਦੂਰ ਦੁਰਾਡੇ ਵੀ ਹੈਗੇ ਆ ਇੰਟਰਨੈਟ 'ਤੇ ਸਰਵਣ ਕਰ ਰਿਹਾ ਸੂਚਨਾ, ਉਹ ਥੋੜ੍ਹਾ ਲੇਟ ਹੋ ਗਿਆ ਕੰਮ, ਉਹ ਸੂਚਨਾ 9:30 ਵਾਲੀ ਨੂੰ ਸੁਣਦੇ ਹੁੰਦੇ ਨੇ, ਸੋ ਮੈਨੂੰ ਫੋਨ ਕਰਨੇ ਪੈਣਗੇ ਉਹਨਾਂ ਨੂੰ। ਕਾਫ਼ੀ ਦੂਰ ਤੋਂ ਸੰਗਤਾਂ ਜਿਹੜੀਆਂ ਹੈਗੀਆਂ ਉਹ ਇੱਥੇ ਨਹੀਂ ਵੀ ਆ ਸਕਦੀਆਂ, ਪਰ ਉਹਨਾਂ ਨੇ ਸਹਿਜ ਪਾਠ ਰੱਖੇ ਹੁੰਦੇ ਨੇ ਜੀ, ਉਹ ਇੰਟਰਨੈਟ 'ਤੇ ਹੀ ਸਾਡੇ ਸਹਿਜ ਪਾਠ ਨੂੰ ਸੁਣਦੇ ਨੇ ਰੋਜ਼, ਹਾਂਜੀ, ਅਤੇ ਇੰਟਰਨੈਟ 'ਤੇ ਹੀ ਭੋਗ ਵੀ ਹਾਜ਼ਰੀ ਲਾਉਂਦੇ ਨੇ ਉਹ। ਸੋ ਅਗਲੀ ਸੂਚਨਾ ਜੀ, ਕੱਲ੍ਹ 12 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਕੈਂਪ ਵੱਡਿਆਂ ਲਈ, ਨਾਮ ਸਿਮਰਨ ਅਤੇ ਆਨੰਦਮਈ ਜੀਵਨ ਕਿਸ ਤਰ੍ਹਾਂ ਬਣਾਉਣਾ, ਉਹ ਹੈਗਾ ਜੀ 12 ਅਕਤੂਬਰ ਤੋਂ 18 ਤੱਕ। ਕੁਝ ਨੇ ਰਜਿਸਟਰੇਸ਼ਨ ਕਰਾ ਲਈ ਆਪਣੀ, ਕੱਲ੍ਹ ਮੈਂ ਦੇਖਿਆ ਸਟੇਬਲ ਲੱਗਾ ਸੀ ਲੰਗਰ ਹਾਲ ਦੇ ਪਾਸ, ਅੱਜ ਵੀ ਹੋ ਰਹੀ ਹੈ, ਅਤੇ ਉਹਦਾ ਸਮਾਂ ਹੈਗਾ ਸ਼ਾਮ ਨੂੰ, ਰੋਜ਼ ਨੋਟ ਕਰ ਲਓ 6 ਵਜੇ ਸ਼ਾਮ ਤੋਂ 8 ਵਜੇ ਸ਼ਾਮ ਤੱਕ ਹੈਗਾ, ਜਿਹੜੇ ਜਿਹੜੇ ਵੀ ਅਟੈਂਡ ਕਰ ਸਕਦੇ ਜੀ ਸਦਕੇ ਕਰੋ ਉਹ, ਅਤੇ ਸ਼ਾਇਦ ਲਾਇਬ੍ਰੇਰੀ 'ਚ ਹੋਵੇ ਉਹ ਰੋਜ਼। ਉਸ ਤੋਂ ਅੱਗੇ ਚਲੀਏ, 17 ਅਕਤੂਬਰ ਨੂੰ ਸੰਗਰਾਂਦ ਹੈਗੀ ਆ ਕੱਤਕ ਦੀ, ਬਾਕੀ ਸੂਚਨਾਵਾਂ ਕਾਫ਼ੀ ਛੱਡ ਜਾਣੀਆਂ, 1-24 ਦੀ ਕਰ ਲਵਾਂ। 24 ਅਕਤੂਬਰ ਨੂੰ ਇੱਕ ਹੋਰ ਭਲਾ ਕੰਮ ਹੋਣ ਜਾ ਰਿਹਾ ਸਾਡੇ ਗੁਰੂ ਘਰ ਵਿਖੇ, ਉਹ ਕਿਹੜਾ ਜੀ, ਲਾਇਬ੍ਰੇਰੀ ਦੇ ਵਿੱਚ ਸਵੇਰੇ 8 ਵਜੇ ਰੈੱਡ ਕਰਾਸ ਵਾਲਿਆਂ ਨੇ ਆ ਜਾਣਾ, ਉਸ ਦਿਨ ਸੈਟਰਡੇ ਆ, ਸ਼ਨੀਚਰਵਾਰ ਆ, ਨੋਟ ਕਰ ਲਓ ਜੀ। ਉਸ ਦਿਨ ਆ ਕੇ ਆਪ ਜੀ ਨੇ ਬਲੱਡ ਡੋਨੇਟ ਕਰਨਾ, ਬਲੱਡ ਦੀਆਂ ਕਈ ਕਿਸਮਾਂ ਨੇ, ਅਤੇ ਇਹ ਕਿਸੇ ਨੂੰ ਜਦੋਂ ਲੋੜ ਹੋਵੇ ਤਾਂ ਲੱਭਣਾ ਪੈਂਦਾ ਵੀ ਇਹਦੀ ਕਿਸਮ ਬਲੱਡ ਦੀ ਕਿਹੜੀ ਆ, ਅਤੇ ਇਹਦੇ ਨਾਲ ਦਾ ਬਲੱਡ ਸਾਡੇ ਕੋਲ ਹੈਗਾ, ਡਾਕਟਰ ਲੱਭਦੇ ਆ ਕਿੱਥੋਂ ਲੈਣਾ, ਰੈੱਡ ਕਰਾਸ ਤੋਂ ਲੈਣਾ ਜਾਂ ਕਿੱਥੋਂ ਲੈਣਾ ਇਹ। ਸੋ ਉਸ ਵਾਸਤੇ ਆਪਾਂ ਨੂੰ ਬਲੱਡ ਬੈਂਕ ਦੇ ਵਿੱਚ ਦਾਨ ਕਰਨ ਦੀ ਲੋੜ ਹੈਗੀ, ਅਤੇ ਸ਼ਨੀਚਰਵਾਰ ਆਪ ਜੀ ਨੇ ਆ ਕੇ ਪਾਣੀ ਜ਼ਿਆਦਾ ਪੀ ਲਓ ਤਾਂ ਛੇਤੀ ਬਲੱਡ ਜਿਹੜਾ ਹੈਗਾ ਉਹ ਹੋ ਜਾਂਦਾ, ਅਤੇ ਜ਼ਰੂਰ ਆ ਕੇ ਦੇਣ ਦੀ ਕਿਰਪਾ ਕਰਨੀ, ਕਿਉਂਕਿ ਇਹ ਤਕਰੀਬਨ 2 ਹਫ਼ਤਿਆਂ ਦੇ ਵਿੱਚ ਪੂਰਾ ਹੋ ਜਾਂਦਾ, ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਉਂਦੀ ਬਿਲਕੁਲ ਕੋਈ ਵੀ। ਮੈਂ ਵੀ ਬਲੱਡ ਡੋਨੇਟ ਕੀਤਾ ਸੀ, ਪਹਿਲਾਂ ਵੀ ਦੱਸਿਆ ਜੀ ਸਵੇਰੇ ਸੰਗਤਾਂ ਨੂੰ, ਅਤੇ ਫਰਕ ਨਹੀਂ ਪੈਂਦਾ ਕੋਈ ਵੀ ਕੰਮ ਕਾਰ 'ਚ ਜਾਂ ਹੋਰ ਕਾਸੇ 'ਚ, ਕੋਸ਼ਿਸ਼ ਕਰੋ ਜ਼ਰੂਰ ਦੇਣ ਦੀ। ਟੈਸਟ ਕਰਕੇ ਕਰਦੇ ਨੇ, ਪਰ ਉਹ ਪਹਿਲਾਂ ਟੈਸਟ ਕਰਦੇ ਨੇ ਕਿ ਅਸੀਂ ਲੈ ਸਕਦੇ ਕਿ ਨਹੀਂ ਲੈ ਸਕਦੇ, ਜੇ ਲੈ ਸਕਦੇ ਹੋਏ ਤਾਂ ਫਿਰ ਉਹਨਾਂ ਨੇ ਤੁਹਾਨੂੰ ਬਲੱਡ ਜਿਹੜਾ ਤੁਹਾਡਾ ਲੈਣਾ। ਸੋ ਕਰਨੀ ਕਿਰਪਾ 24 ਅਕਤੂਬਰ ਨੂੰ ਆਪਣੇ ਗੁਰੂ ਘਰ ਹੋ ਰਿਹਾ ਇਹ ਸਾਰਾ ਕੁਛ, ਲਾਇਬ੍ਰੇਰੀ ਦੇ ਵਿੱਚ ਸਵੇਰੇ 8 ਤੋਂ ਲੈ ਕੇ 2 ਵਜੇ ਤੱਕ, 2 ਤੋਂ ਬਾਅਦ ਨਹੀਂ, ਪਹਿਲਾਂ ਆਉਣ ਦੀ ਕੋਸ਼ਿਸ਼ ਕਰਨੀ ਜੀ ਆਪਣੇ। 27 ਤਰੀਕ ਨੂੰ ਪ੍ਰਕਾਸ਼ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜੀ। 3 ਅਕਤੂਬਰ ਨੂੰ ਆ ਚੱਲੀਏ ਹੁਣ ਅੱਗੇ, 3 ਅਕਤੂਬਰ ਦੀ ਗੱਲ ਹੋ ਗਈ ਗੁਰਗੱਦੀ ਦੇਵ ਸਾਹਿਬ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਤੇ ਨਾਲ ਜੋਤੀ ਜੋਤ ਧੰਨ ਧੰਨ ਗੁਰੂ ਹਰਰਾਜ ਸਾਹਿਬ ਜੀ ਦਾ। 8 ਨਵੰਬਰ ਨੂੰ ਆ ਗਿਆ ਜੀ ਬੰਦੀ ਛੋੜ ਦੀਵਾਲੀ, ਮੈਂ ਹੁਣ ਸਮਾਂ ਨਹੀਂ ਲਾਉਣਾ, ਸੂਚਨਾ ਹੁਣ ਦੱਸੀ ਜਾਂਦਾ। ਅਤੇ ਦੂਰ ਚਲੇ ਚੱਲਿਆ ਹੁਣ 24 ਨਵੰਬਰ ਦੀ ਗੱਲ, ਪ੍ਰਕਾਸ਼ ਆ ਰਿਹਾ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵੀ। ਹਾਂਜੀ, ਸੋ ਦੋਨੋਂ ਹੀ ਚੰਗੇ ਨੇ, 8 ਨਵੰਬਰ ਵਾਲਾ ਵੀ ਅਤੇ 24 ਨਵੰਬਰ ਵਾਲਾ ਵੀ। 8 ਨਵੰਬਰ ਲਈ ਸਾਨੂੰ ਮੱਖਣ ਜਿੰਨਾ ਮਰਜ਼ੀ ਲਿਆ ਦਿਓ,

ਚਾਰ ਮੈਂ ਹਾਲੇ ਦੱਸ ਨਹੀਂ ਸਕਿਆ, ਦੱਸਦੀ ਹੈਗੀ ਸਰ। ਹਾਂਜੀ ਠੀਕ ਹੈ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਜਥੇ ਨੂੰ 10:45 ਤੱਕ ਉਹ ਕੀਰਤਨ ਕਰਨਗੇ ਅਤੇ ਫਿਰ ਦੱਸਦੇ ਹਾਂ। ਅੱਜ ਸਾਨੂੰ ਬਾਹਰੋਂ ਜਥੇ ਲੈਣੇ ਪੈ ਗਿਆ ਇੱਕ ਜਥਾ। ਇੰਨਾ ਚੰਗਾ ਕਿ ਖਾਲਸਾ ਸਕੂਲ ਦੀ ਅੱਜ ਟੀਮ ਨੇ ਆ ਕੇ ਅਤੇ 1.25 ਘੰਟਾ ਕਵਰ ਕਰ ਜਾਣਾ। ਸਾਡੇ 5 ਜਥੇ ਜਿਹੜੇ ਨੇ ਬਾਹਰਲੇ ਪ੍ਰੋਗਰਾਮ 'ਚ ਬਿਜ਼ੀ ਨੇ, ਬੁੱਕ ਹੋਏ, ਇਸ ਕਰਕੇ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਜਿਹੜਾ ਵੀ ਪਰਿਵਾਰ ਪ੍ਰੋਗਰਾਮ ਕਰਨਾ ਚਾਹੁੰਦਾ ਉਹਨੂੰ ਉਸ ਨੂੰ ਗੁਰੂ ਉਹਨਾਂ ਦੀ ਭਾਵਨਾ ਪੂਰੀ ਕਰੇ। ਨਾ ਨਹੀਂ ਕਰਦੇ, ਨਾ ਕਰਨ ਦੀ ਲੋੜ ਹੈ, ਨਾ ਕਰਨੀ ਚਾਹੀਦੀ ਹੈ। ਸੋ 5 ਜਥੇ ਸਾਡੇ ਬਾਹਰ ਹੋਣਗੇ ਅੱਜ, ਅਤੇ ਇੱਕ ਜਥਾ ਅਸੀਂ ਭਾਈ ਸਾਹਿਬ ਸਿਮਰਜੀਤ ਸਿੰਘ ਜੀ ਦਾ ਲਿਆਂਦਾ ਅੱਜ ਇੱਥੇ। ਇੰਨਾ ਚੰਗਾ ਕਿ ਸਾਨੂੰ ਦੋ ਦੀ ਲੋੜ ਨਹੀਂ ਪਈ, ਇੱਕ ਨਾਲ ਚੱਲ ਜਾਣਾ ਕੰਮ। ਆਓ ਹੁਣ ਕੀਰਤਨ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਹੁਣ ਕੁਛ ਸਮੇਂ ਲਈ ਆਪ ਜੀ ਦੇ ਸਨਮੁੱਖ ਖਾਲਸਾ ਸਕੂਲ ਦੇ ਬੱਚੇ ਕੀਰਤਨ ਦੀ ਹਾਜ਼ਰੀ ਭਰਨਗੇ। ਇਸ ਸਾਲ ਦਾ ਇਹ ਪਹਿਲਾ ਕੀਰਤਨ ਬੱਚਿਆਂ ਦਾ ਹੋਏਗਾ। ਬੱਚਿਆਂ ਦੇ ਮਨ 'ਚ ਬੜਾ ਹੀ ਚਾਅ ਹੈ ਔਰ ਸਵੇਰ ਦੇ ਪਹੁੰਚੇ ਹੋਣ, ਤਿਆਰੀ ਕਰ ਰਹੇ ਹਨ। ਕਾਫੀ ਹਫ਼ਤਿਆਂ ਦੀ ਤਿਆਰੀ ਐਕਚੁਅਲੀ ਚੱਲ ਰਹੀ ਹੈ, ਬਟ ਅੱਜ ਸਵੇਰੇ ਕਾਫੀ ਪਹਿਲੇ ਪਹੁੰਚੇ ਹਨ ਕਿਉਂਕਿ ਟਾਈਮ ਉਸ ਹਿਸਾਬ ਨਾਲ ਸੀ ਸਵੇਰ ਦਾ। ਸੋ ਜਿਹੜੀ ਕਲਾਸ ਤੁਹਾਡੇ ਸਾਹਮਣੇ ਬੈਠੀ ਹੈ, ਇਹ ਭੈਣ ਜੀ ਮੈਨੂ ਕੌਰ ਜੀ ਦੀ ਕਲਾਸ ਹੈ ਅਤੇ ਇਹਨਾਂ ਬੱਚਿਆਂ ਨੇ ਸਿਰਫ ਸ਼ਬਦ ਪੜ੍ਹਨਾ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸੋ ਇਹ ਰਾਗ ਕਾਨੜਾ ਦੇ ਵਿੱਚ ਉਚਾਰ ਕੀਤਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ ਅਤੇ ਉਸੇ ਰਾਗ ਦੇ ਵਿੱਚ ਇਹਨਾਂ ਨੇ ਗਾਇਨ ਕਰਨਾ ਹੈ। ਤਾਲ ਤਬਲੇ ਦੇ ਤਾਲ ਤੀਨ ਤਾਲ ਹੈ। ਬੱਚੇ ਜੋ ਸਟੇਜ 'ਤੇ ਬੈਠੇ ਹਨ, ਗੁਰਕੀਰਤ ਕੌਰ, ਮੇਹਰ ਸਿੰਘ, ਅਨਾਇਆ ਕੌਰ, ਅਲੀਸ਼ਾ ਕੌਰ, ਅਲੀਸ਼ਾ ਇਸ ਐਬਸੈਂਟ ਆਈ ਥਿੰਕ, ਅਤੇ ਅਕਾਲਜੋਤ ਸਿੰਘ ਜੋੜੀ ਦੇ ਸੇ ਭਾਈ ਸਾਹਿਬ, ਇਹ ਜਿਹੜਾ ਮਾਈਕ ਉੱਤੇ ਕਰ ਲਓ।

ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਹੁਣ ਅਗਲੀ ਕਲਾਸ ਬੱਚਿਆਂ ਦੀ ਹੈ ਭੈਣ ਜੀ ਕਮਲ ਕੌਰ ਜੀ ਦੀ। ਇਹਨਾਂ ਬੱਚਿਆਂ ਨੇ ਸ਼ਬਦ ਜੋ ਗਾਇਨ ਕਰਨਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਸਦਾ ਸੰਭਾਲੇ। ਸੋ ਸਾਰਿਆਂ ਬੱਚਿਆਂ ਨੂੰ ਬੇਨਤੀ ਹੈ ਜਿਹੜੇ ਕੀਰਤਨ ਕਰਕੇ ਗਏ ਹਨ ਕਿ ਸੰਗਤ ਵਿੱਚ ਬੈਠਣਗੇ ਅਤੇ ਨਾਲ ਹਿੱਸਾ ਪਾਉਣਗੇ ਬਾਕੀਆਂ ਦੇ, ਬਾਕੀ ਗਰੁੱਪਸ ਦੇ ਕੀਰਤਨ ਦੇ ਵਿੱਚ।

ਕਲਾਸ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਹੁਤ ਵੱਡੀ ਹੈ। ਸਭ ਨਾਲ ਛੋਟੇ ਉਮਰ ਦੇ ਬੱਚੇ ਹਨ, ਇਹਨਾਂ ਦਾ ਪਹਿਲਾ ਵਾਰ ਹੋਏਗਾ ਕਿ ਸਟੇਜ 'ਤੇ ਆ ਕੇ ਇਹਨਾਂ ਨੇ ਕੀਰਤਨ ਕਰਨਾ ਹੈ। ਜਦ ਤੱਕ ਬੱਚੇ ਸਟੇਜ 'ਤੇ ਬੈਠਦੇ ਹਨ, ਮੈਂ ਇਹਨਾਂ ਦੇ ਨਾਂ ਆਪ ਜੀ ਨਾਲ ਸਾਂਝੇ ਕਰਾਂ।

ਹਾਂਜੀ ਸਤਿੰਗ ਜੋ ਬੱਚੇ ਸਟੇਜ 'ਤੇ ਪਹੁੰਚ ਚੁੱਕੇ ਹਨ, ਗੁਰਨੀਤ ਕੌਰ, ਜਪਮਨ ਕੌਰ, ਮਿਸ਼ਾ ਸਿੰਘ, ਸੁਹੀਲਾ ਕੌਰ, ਆਰਿਆ ਕੌਰ, ਗੁਰਜੋਤ ਕੌਰ, ਬਲਰਾਜ ਸਿੰਘ, ਤ੍ਰਿਸ਼ਾ ਕੌਰ ਅਤੇ ਕੀਰਤਜੋਤ ਕੌਰ, ਤਬਲਾ ਤੇ ਸੰਗ ਕਰ ਰਹੇ ਹਨ ਸਿਦਕ ਸਿੰਘ ਤੇ ਨਾਲ ਅਕਾਲਜੋਤ ਸਿੰਘ। ਸਾਰਿਆਂ ਨੂੰ ਬੇਨਤੀ ਹੈ ਬੱਚਿਆਂ ਨੂੰ ਕਿ ਜਿਹੜੇ ਰਹਾਓ ਦੀ ਤੁਕਾਂ ਹਨ ਤੁਸੀਂ ਵੀ ਸਾਰਿਆਂ ਨੇ ਮਿਲ ਕੇ ਬੱਚਿਆਂ ਦੇ ਨਾਲ ਸਟੇਜ ਵਾਲੇ ਬੱਚਿਆਂ ਦੇ ਨਾਲ ਕੀਰਤਨ ਕਰਨਾ ਹੈ। ਇੱਕ ਵਾਰੀ ਮੰਚ ਦੁਬਾਰਾ ਜਰਾ ਤੈਨੂੰ ਦੁਹਰਾਓ ਜੋ ਮੈਂ ਪੰਕਤੀਆਂ ਬੋਲੀਆਂ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਕੈਨ ਯੂ ਸੇ ਐਵਰੀਬਾਡੀ ਪਲੀਜ਼ ਸੰਗਤ ਬੱਚਿਓ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਦੀਜ਼ ਆਰ ਟੂ ਪੰਕਤੀਜ਼ ਜਿਹੜੇ ਬੱਚੇ ਸਟੇਜ ਤੋਂ ਰਿਪੀਟ ਕਰਨਗੇ, ਸੋ ਤੁਸੀਂ ਵੀ ਨਾਲ ਨਾਲ ਇਹਨਾਂ ਦੇ ਬੋਲਣਾ ਹੈ। ਕਮਲ ਜੀ ਰੈਡੀ ਰੈਡੀ ਹੈ ਕਹਿੰਦੇ? ਹਾਂਜੀ ਬੱਚੋ ਸ਼ੁਰੂ ਕਰੋ ਜੀ, ਫਤਿਹ ਬੁਲਾਓ।

ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਵੱਡਾ ਗਰੁੱਪ ਸੀ ਸਰ ਸਾਰਿਆਂ ਨੇ ਮਿਲ ਕੇ ਇੱਕ ਸੁਰ ਦੇ ਵਿੱਚ ਕੀਰਤਨ ਸ਼ਬਦ ਪੜਿਆ ਹੈ ਬੱਚਿਆਂ ਨੇ ਨਾਲ ਜਸ਼ਨ ਨੋਟ ਕੀਤਾ ਆਪ ਜੀ ਨੇ ਤਾਨਾ ਵੀ ਗਾਈਆਂ ਜਿਹੜੀਆਂ ਕਿ ਕਾਫੀ ਅਭਿਆਸ ਦੇ ਨਾਲ ਬੱਚਿਆਂ ਨੂੰ ਆਉਂਦੀਆਂ ਹਨ ਸੋ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਅਤੇ ਉਹਨਾਂ ਦੇ ਟੀਚਰਸ ਦਾ ਕਮਲ ਕੌਰ ਅਤੇ ਅਨੂਪ ਕੌਰ ਜੀ ਦਾ ਹੁਣ ਮੈਂ ਬੇਨਤੀ ਕਰਾਂਗਾ ਅਗਲੇ ਗਰੁੱਪ ਨੂੰ ਭਾਈ ਉਪਕਾਰ ਸਿੰਘ ਜੀ ਦੇ ਕਲਾਸ ਦੇ ਬੱਚੇ ਉਸ 'ਤੇ ਧਿਆਨ ਗਏ ਆ ਜਾਓ ਬੱਚਿਓ ਇਹਨਾਂ ਬੱਚਿਆਂ ਨੇ ਸ਼ਬਦ ਪੜ੍ਹਨਾ ਹੈ ਬਿਸਰ ਗਈ ਸਭ ਤਾਕ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਗੁਰੂ ਸਾਹਿਬ ਇਸ ਸਾਨੂੰ ਸਿੱਖਿਆ ਦੇ ਰਹੇ ਹਨ ਕਿ ਸਾਧ ਸੰਗਤ ਦੇ ਵਿੱਚ ਆ ਕੇ ਬੈਠਣ ਨਾਲ ਸਾਨੂੰ ਜੈਲਸੀ ਸਾਡੀ ਖਤਮ ਹੋ ਜਾਂਦੀ ਹੈ ਸੋ ਸਾਨੂੰ ਸਾਰਿਆਂ ਨੂੰ ਸੰਗਤ ਕਰਨ ਦੀ ਲੋੜ ਹੈ ਤਾਂ ਜੋ ਚੰਗੇ ਗੁਣ ਸਾਡੇ ਵਿੱਚ ਸੰਗਤ ਕਰਨ ਦੇ ਨਾਲ ਹੀ ਆ ਜਾਣ ਸਾਡੇ 'ਚ ਪ੍ਰਵੇਸ਼ ਕਰਦਾ ਇਹਨਾਂ ਬੱਚਿਆਂ ਨੇ ਸਟੇਜ 'ਤੇ ਜੋ ਬੈਠੇ ਹਨ ਉਹਨਾਂ ਦੇ ਨਾਂ ਹਨ ਗੁਰਸੰਗਤ ਸਿੰਘ ਜੀਤ ਕੌਰ ਗੁਰਫਤਿਹ ਸਿੰਘ ਮਿਹਰਜੋਤ ਸਿੰਘ ਕਲਿਆਣਜੀਤ ਸਿੰਘ ਸਰੋਤੇ ਕਲਿਆਣ ਸਿੰਘ ਅਤੇ ਜੋੜੀ ਅਤੇ ਅਚਰਜ ਸਿੰਘ ਇਹ

0: parte.
1: Bole sunihas. Bahut bahut dhanwad bachyan da. Pan ji paisa passing di class de bachche san. So bahut bahut dhanwad. Hun agla shabd jo bachyan ne padhna hai oh ਬੀਬੀ ਸੁਰਿੰਦਰ ਕੌਰ ਜੀ ਦੀ ਕਲਾਸ ਦੇ ਬੱਚੇ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਸਟੇਜ ਤੇ ਆਉਣ ਪੇਰੈਂਟਸ ਪਲੀਜ਼ ਹੈਲਪ ਕਰ ਦੇਣ ਬੱਚਿਆਂ ਨੇ ਸ਼ਬਦ ਜੋ ਗਾਇਨ ਕਰਨਾ ਹੈ ਉਹਨਾਂ ਦੀ ਰਾਹ ਦੀ ਤੁਕਾਂ ਹਨ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੁਮਤ ਚਿਤ ਪ੍ਰੀਤਮ ਪਾਵੋ ਰਾਗ ਬਿਲਾਵਲ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਤੇ ਤਬਲੇ ਦੇ ਤਾਲ ਤੀਨ ਤਾਲ ਬੱਚੇ ਜੋ ਸਟੇਜ ਤੇ ਪਹੁੰਚ ਚੁੱਕੇ ਹਨ ਉਹਨਾਂ ਦੇ ਨਾਂ ਹਨ ਮੇਹਰ ਕੌਰ ਏਕਮ ਕੌਰ ਜਸ ਮਰਿਆ ਕੌਰ ਸਚਲੀਨ ਕੌਰ ਨੂਰ ਕੌਰ ਅਭਿਗਤ ਕੌਰ ਤੇ ਤਬਲੇ ਤੇ ਬੱਚਾ ਅਚਰਜ ਸਿੰਘ ਹਾਂਜੀ ਬੱਚੋ ਪਤੇ ਬੁਲਾਓ
0: ਵਾਹਿਗੁਰੂ ਜੀ ਕਾ ਖਾਲਸਾ

ਬਹੁਤ ਧੰਨਵਾਦ ਬੱਚਿਆਂ ਦਾ। ਹੁਣ ਬੇਨਤੀ ਕਰਾਂਗਾ ਭੈਣ ਜੀ ਰਣਜੀਤ ਕੌਰ ਜੀ ਦੀ ਕਲਾਸ ਦੇ ਬੱਚਿਆਂ ਨੂੰ ਕਿ ਉਹ ਸਟੇਜ 'ਤੇ ਆਉਣ। ਸਤ ਸੰਗਤ, ਇਹਦੇ 'ਚ ਬਹੁਤ ਸਾਰੇ ਬੱਚੇ ਜੋ ਤੁਸੀਂ ਦੇਖ ਰਹੇ ਹੋ ਸਟੇਜ 'ਤੇ ਪਹਿਲੀ ਵਾਰ ਪਹੁੰਚੇ ਹਨ ਅਤੇ ਕਾਫੀ ਗੁਰੂ ਦੀ ਕਿਰਪਾ ਦੇ ਨਾਲ ਕੌਨਫੀਡੈਂਸ ਦੇ ਨਾਲ ਇਹਨਾਂ ਨੇ ਸ਼ਬਦ ਪੜ੍ਹੇ ਹਨ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਸਟੇਜ 'ਤੇ ਜ਼ਰੂਰ ਆਉਣ ਤਾਂ ਜੋ ਇਹਨਾਂ ਦੇ ਵਿੱਚ ਸਟੇਜ ਕੌਨਫੀਡੈਂਸ ਵਧੇ ਅਤੇ ਸੰਗਤ ਦੇ ਸਨਮੁੱਖ ਕੀਰਤਨ ਕਰ ਸਕਣ। ਕਿਉਂ ਅਲਟੀਮੇਟ ਗੋਲ ਸਕੂਲ ਦਾ ਇਹੀ ਹੈ ਕਿ ਬੱਚੇ ਕੀਰਤਨ ਇੰਡੀਪੈਂਡੈਂਟਲੀ ਆਪ ਆਪਣੇ ਘਰਾਂ 'ਚ ਜਾਂ ਸੰਗਤ ਦੇ ਵਿੱਚ ਬਹਿ ਕੇ ਕਰ ਸਕਣ। ਸੋ ਹੁਣ ਇਹਨਾਂ ਬੱਚਿਆਂ ਨੇ ਜੋ ਸ਼ਬਦ ਗਾਇਨ ਕਰਨਾ ਹੈ, ਪਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਬੱਚੀਆਂ ਜਿਨ੍ਹਾਂ ਨੇ ਸਟੇਜ 'ਤੇ ਬੈਠ ਰਹੀਆਂ ਹਨ, ਜਸਲੀਨ ਕੌਰ, ਰਹਿਮਤ ਕੌਰ, ਜੀਆ ਕੌਰ, ਗੁਰ ਰਹਿਮਤ ਕੌਰ, ਪਾਵਨੀ ਕੌਰ, ਕਰਮਜੀਤ ਕੌਰ, ਪ੍ਰਿਆ ਕੌਰ, ਮੇਹਰ ਕੌਰ ਔਰ ਤਬਲੇ 'ਤੇ ਸਿਦਕ ਸਿੰਘ ਅਤੇ ਮੇਹਰ ਸਿੰਘ।

ਬੀਬੀ ਰਣਜੀਤ ਕੌਰ ਜੀ, ਆਪ ਬੜੇ ਚੰਗੇ ਕੀਰਤਨੀ ਹਨ ਔਰ ਸੰਗਤ ਦੇ ਵਿੱਚ ਆਮ ਕੀਰਤਨ ਕਰਦੇ ਹਨ, ਸੋ ਬੱਚਿਆਂ ਨੂੰ ਲੀਡ ਕਰਨਗੇ।

0: हाँ जी फतेह बुलाओ जी।
1: वाहेगुरु जी का खालसा वाहेगुरु जी की फतेह।

0: ਬਹੁਤ ਬਹੁਤ ਧੰਨਵਾਦ ਬੱਚਿਆਂ ਦਾ, ਪੰਛੀ ਦਾ, ਕੋਟਾਂ ਕੋਟ ਸ਼ੁਕਰ ਹੈ ਗੁਰੂ ਮਹਾਰਾਜ ਦਾ ਜਿਹਨਾਂ ਨੇ ਬੱਚਿਆਂ ਪਾਸੋਂ ਕੀਰਤਨ ਦੀ ਸੇਵਾ ਲਈ ਅਤੇ ਉਹਨਾਂ ਦੇ ਚਰਨਾਂ ਕਮਲਾਂ ਦੀ ਅਰਦਾਸ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਹੀ ਕੀਰਤਨ ਨਾਲ ਜੋੜੀ ਰੱਖਣ, ਸਾਨੂੰ ਸਾਰੇ ਸੇਵਾਦਾਰਾਂ ਨੂੰ ਹਿੰਮਤ ਬਖਸ਼ਣ, ਸੋਝੀ ਬਖਸ਼ਣ, ਤਾਂ ਜੋ ਇਸ ਸੇਵਾ ਦੇ ਵਿੱਚ ਲੱਗੇ ਰਹੀਏ। ਸੋ ਇਹਦੇ ਨਾਲ ਹੀ ਬੱਚਿਆਂ ਦੇ ਕੀਰਤਨ ਦੀ ਸਮਾਪਤੀ ਹੈ ਸਾਧ ਸੰਗਤ ਜੀ। ਹੁਣ ਆਓ ਅਗਲਾ ਪ੍ਰੋਗਰਾਮ, ਆਪ ਜੀ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਬਰ ਛੱਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਐਮ ਖਾਲਸਾ, ਗੁਰੂ ਨਾਨਕ ਖਾਲਸਾ ਸਕੂਲ ਦੇ ਬੱਚੇ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਕੀਰਤਨ ਲਾਹੇ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ, ਬੱਚਿਆਂ ਦੇ ਅਤੇ ਉਹਨਾਂ ਦੇ ਪੇਰੈਂਟਸ ਅਤੇ ਉਹਨਾਂ ਦੇ ਟੀਚਰਸ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਨੂੰ ਭਾਈ ਰਸ਼ਪਾਲ ਸਿੰਘ ਜੀ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਨਰਸਿੰਗ ਅਤੇ ਵੋਕੇਸ਼ਨਲ ਪ੍ਰੋਗਰਾਮਸ ਦੇ ਵਾਸਤੇ ਸਾਨੂੰ ਉਸਦੇ ਪ੍ਰਬੰਧਕ ਕਮੇਟੀ ਨੇ ਜਿਹੜੇ ਹੈ ਉਹ ਸਕਾਲਰਸ਼ਿਪ ਅਪਰੂਵ ਕੀਤੇ ਹੈ, ਜਿਹੜੇ ਇਹਦੀ ਲਾਸਟ ਡੇ ਅਕਤੂਬਰ 15 ਹੈ, ਔਰ ਉਹ ਫਾਰਮਸ ਜਿਹੜੇ ਹੈ ਉਹ ਸਾਨੂੰ ਉਸਦੇ ਗੁਰਦੁਆਰਾ .org ਦੇ ਉੱਤੇ ਹੈ। ਸੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਉਹਨੂੰ ਫਿਲ ਕਰਕੇ ਸਬਮਿਟ ਕਰ ਸਕਦੇ ਹਾਂ। ਅਕਤੂਬਰ 12 ਤੋਂ 18 ਤੱਕ ਗੁਰਮਤਿ ਕੈਂਪ ਜਿਹੜਾ ਹੈਗਾ ਉਹ ਵੱਡਿਆਂ ਵਾਸਤੇ ਹੋਣ ਜਾ ਰਿਹਾ ਹੈ, ਅਡਲਟਸ ਵਾਸਤੇ, ਜਿਹਦੇ ਵਿੱਚ ਨਾਮ ਸਿਮਰਨ ਅਤੇ ਜਿਹੜੀ ਬੈਟਰ ਲਾਈਫ ਦੇ ਵਾਸਤੇ ਜਿਹੜੇ ਵੀ ਉਪਰਾਲੇ ਕੀਤੇ ਜਾਣਗੇ ਉਹ ਬੀਬੀ ਬਲਜੀਤ ਸਿੰਘ ਜੀ ਕਰਵਾਉਣਗੇ। ਉਹਨਾਂ ਦਾ ਟਾਈਮ ਰਹੇਗਾ 6 ਤੋਂ ਲੈ ਕੇ 8 ਵਜੇ ਤੱਕ। 17 ਤਰੀਕ ਨੂੰ ਕੱਤਕ ਦੀ ਸੰਗਰਾਂਦ ਹੈ ਅਤੇ 23 ਤਰੀਕ ਨੂੰ ਜਨਮ ਦਿਨ ਬਾਬਾ ਬੁੱਢਾ ਜੀ ਦਾ ਹੈ। 24 ਤਰੀਕ ਨੂੰ ਰੈੱਡ ਕ੍ਰਾਸ ਜਿਹੜੀ ਹੈ ਬਲੱਡ ਡੋਨੇਸ਼ਨ ਵਾਸਤੇ ਆ ਰਹੀ ਹੈ, ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ। 27 ਤਰੀਕ ਨੂੰ ਪ੍ਰਕਾਸ਼ ਗੁਰੂ ਰਾਮਦਾਸ ਜੀ ਦਾ ਹੈ ਅਤੇ ਨਵੰਬਰ 3 ਨੂੰ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਹੈ ਅਤੇ ਜੋਤੀ ਜੋਤ ਗੁਰੂ ਸਤਵੇਂ ਗੁਰੂ ਜੀ ਦਾ ਹੈ। 8 ਤਰੀਕ ਨੂੰ ਬੰਦੀ ਛੋੜ ਦਿਵਸ ਹੈ ਅਤੇ 24 ਤਰੀਕ ਨੂੰ ਪ੍ਰਕਾਸ਼ ਗੁਰੂ ਨਾਨਕ ਦੇਵ ਜੀ ਦਾ ਹੈ। ਇੰਨੀਆਂ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਦਾਈ ਭਾਗੀ। ਨਾਮ ਨਾ ਜਪੈ ਤੇ ਆਤਮ ਘਾਤੀ, ਮਾਤ ਗਰਭ ਮੈਂ ਤੁਮਹੀ ਪ੍ਰਤਪਾਲਕ, ਮ੍ਰਿਤ ਮੰਡਲ ਇੱਕ ਤੋਂ ਹੀ ਤੇ ਅਵਸਥਾ ਕੀ ਬਣਾਉਣੀ ਹੈ। ਰਸਨਾ ਜਪਤੀ ਤੋ ਹੀ ਤੋ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਐਸਨ ਭਾਈ ਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀਏ ਜਥਾ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਭਾਈ ਸਾਹਿਬ ਜੀ ਅਤੇ ਉਹਨਾਂ ਦੇ ਕੀਰਤਨੀਏ ਜਥੇ ਦਾ ਹਾਰਦਿਕ ਧੰਨਵਾਦ। ਹੁਣ ਭਾਈ ਸਿਮਰਨ ਸਿੰਘ ਜੀ ਖਾਲਸਾ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ 1 ਵਜੇ ਤੱਕ। ਪਰ ਜਦ ਤੱਕ ਭਾਈ ਸਾਹਿਬ ਆਉਂਦੇ ਹਨ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ, ਨਾਲੇ ਸਾਡੇ ਕੋਲ ਥੋੜੇ ਜਿਹੇ ਬੁਲਾਰੇ ਵੀ ਹਨ। ਸੋ ਨਰਸਿੰਗ ਤੇ ਵੋਕੇਸ਼ਨਲ ਕੋਰਸਿਸ ਵਾਸਤੇ ਜਿਹੜੇ ਸਕਾਲਰਸ਼ਿਪ ਅਪਰੂਵ ਕੀਤੇ ਗਏ ਹੈ, ਉਹਨਾਂ ਦੀ ਡੈਡਲਾਈਨ ਅਕਟੂਬਰ 15 ਹੈ। ਔਰ ਜਿਹੜੇ ਫੋਰਮਸ ਹੈ ਉਹ ਸੈਨੂਸ ਦੇ ਗੁਰਦੁਆਰਾ .org ਦੇ ਉੱਤੇ ਅਵੇਲੇਬਲ ਹਨ। ਅਕਟੂਬਰ 12 ਤੋਂ 18 ਤੱਕ ਗੁਰਮਤ ਕੈਂਪ ਜਿਹੜਾ ਹੈਗਾ ਉਹ ਅਡਲਟਸ ਵਾਸਤੇ ਹੋਣ ਜਾ ਰਿਹਾ ਹੈ। ਔਰ ਉਹਦੇ ਟਾਈਮਿੰਗ ਰਹੇਗੇ 6 ਤੋਂ 8 ਵਜੇ ਤੱਕ, ਔਰ ਉਹ ਬੀਬੀ ਬਲਜੀਤ ਕੌਰ ਜੀ ਲੀਡ ਕਰਨਗੇ। ਕੱਤਕ ਦੀ ਸੰਗਰਾਂਦ ਜਿਹੜੀ ਹੈ ਉਹ 17 ਤਰੀਕ ਨੂੰ ਹੈ, ਤੇ ਜਨਮ ਦਿਨ ਬਾਬਾ ਬੁੱਢਾ ਜੀ ਦਾ 23 ਅਕਤੂਬਰ ਨੂੰ ਹੈ। ਰੈੱਡ ਕਰਾਸ ਜਿਹੜੀ ਹੈ ਬਲੱਡ ਡੋਨੇਸ਼ਨ ਵਾਸਤੇ ਅਕਤੂਬਰ 24 ਨੂੰ ਆ ਰਹੀ ਹੈ, 8 ਤੋਂ ਲੈ ਕੇ 2 ਵਜੇ ਤੱਕ। ਜੇ ਆਪ ਜੀ ਇੰਟਰਸਟਿਡ ਹੋ ਤਾਂ ਆਪ ਜ਼ਰੂਰ ਜੋ ਹੈ ਬਲੱਡ ਡੋਨੇਸ਼ਨ ਵਾਸਤੇ ਬਲੱਡ ਦੇ ਸਕਦੇ ਹੈ, ਤਾਂ ਕਿ ਲਾਈਫ ਸੇਵ ਕੀਤੀਆਂ ਜਾਣ। 23 ਤਰੀਕ ਨੂੰ ਪ੍ਰਕਾਸ਼ ਗੁਰੂ ਰਾਮਦਾਸ ਜੀ ਦਾ ਹੈ, ਤੇ ਨਵੰਬਰ 3 ਨੂੰ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਜੋਤੀ ਜੋਤ ਗੁਰੂ ਹਰ ਰਾਏ ਜੀ ਦਾ ਹੈ। ਬੰਦੀ ਛੋੜ ਦਿਵਸ ਜਿਹੜਾ 8 ਨਵੰਬਰ ਨੂੰ ਹੈ, ਤੇ ਪ੍ਰਕਾਸ਼ ਗੁਰੂ ਨਾਨਕ ਦੇਵ ਜੀ ਦਾ 24 ਨਵੰਬਰ ਨੂੰ ਹੈ। ਇੰਨੀ ਹੀ ਸੂਚਨਾ ਇਸ ਟਾਈਮ ਲਈ। ਹੁਣ ਸਾਡੇ ਫਾਈਨੈਂਸ ਡਿਪਾਰਟਮੈਂਟ ਦੇ ਚੇਅਰਪਰਸਨ ਕਿਰਪਾਲ ਸਿੰਘ ਅਟਵਾਲ ਆਪ ਜੀ ਨਾਲ ਫਾਈਨੈਂਸ਼ੀਅਲ ਡਿਟੇਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਨਾਲ ਪਿਛਲੇ ਮਹੀਨੇ ਸਪਟੰਬਰ ਦਾ ਗੁਰਦੁਆਰਾ ਸਾਹਿਬ ਦਾ ਫਾਈਨੈਂਸ਼ੀਅਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਪਿਛਲੇ ਮਹੀਨੇ ਆਪਣੇ ਦੋ ਮੇਜਰ ਖਰਚੇ ਸੀਗੇ, ਇੱਕ ਤੇ 31 ਰਾਗ ਕੀਰਤਨ ਦਰਬਾਰ, ਤਕਰੀਬਨ $26,000 ਉੱਤੇ ਖਰਚਾ ਆਇਆ। ਦੂਸਰਾ ਮੇਨ ਆਪਣਾ ਖਰਚਾ ਜਿਹੜਾ ਸੀਗਾ ਇੰਸ਼ੋਰੈਂਸ ਦਾ, ਹਰ 3 ਮਹੀਨੇ ਬਾਅਦ ਆਪਾਂ ਨੂੰ ਤਕਰੀਬਨ $25,000 ਦਾ ਬਿੱਲ ਆ ਜਾਂਦਾ, ਜਿਹਦੇ ਵਿੱਚ ਫਾਇਰ ਇੰਸ਼ੋਰੈਂਸ ਹੁੰਦੀ ਆ, ਅੰਬਰੇਲਾ ਇੰਸ਼ੋਰੈਂਸ ਹੁੰਦੀ ਆ, ਅਤੇ ਵਰਕਰ ਕਾਮ ਇੰਸ਼ੋਰੈਂਸ ਹੁੰਦੀ ਹੈਗੀ ਆ। ਅਤੇ ਬਾਕੀ ਦੇ ਖਰਚੇ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ, ਪੂਰੀ ਡਿਟੇਲ ਮੈਂ ਪ੍ਰੋਵਾਈਡ ਕੀਤੀ ਹੈਗੀ ਸਕਰੀਨ 'ਤੇ, ਤੁਸੀਂ ਦੇਖ ਸਕਦੇ ਆ।

0: ਜਾ ਸਰ ਟੋਟਲ ਆਪਣਾ ਪਿਛਲੇ ਮਹੀਨੇ ਦਾ ਤਕਰੀਬਨ 2,39,000 ਤਕਰੀਬਨ 2.5 ਲੱਖ ਤੋਂ ਥੋੜਾ ਜਿਹਾ ਘੱਟ ਰਹਿ ਗਿਆ, ਇੰਨਾ ਆਪਣਾ ਖਰਚਾ ਹੋਇਆ। ਪਰ ਉਹਦੇ ਮੈਂ 31 ਰਾਗ ਬਾਰੇ ਪਹਿਲਾਂ ਦੱਸ ਦਾਂ ਵੀ ਆਪਣਾ ਖਰਚਾ ਜ਼ਰੂਰ ਹੋਇਆ 26,000, ਪਰ ਨਰਿੰਦਰ ਪਾਲ ਨੇ ਤਕਰੀਬਨ ਉਹਨੇ ਬਾਹਰੋਂ ਇਕੱਠੇ ਕਰ ਲਏ ਹੈਗੇ ਆ ਜਿਹੜੇ ਆਪਣੀ ਇਨਕਮ ਦੇ ਵਿੱਚ ਆ ਗਏ ਹੈਗੇ ਆ। ਅੱਗੇ ਚਲੇ ਜੀ, ਸੋ ਇਹ ਹੁਣ ਆਪਣੇ ਹੈਗੇ ਆਪਣੀ ਜਿਹੜੀ ਗੁਰੂ ਘਰ ਦੀ ਇਨਕਮ ਹੋਈ ਹੈਗੀ, ਅਸੀਂ ਦੇਖ ਸਕਦੇ ਹਾਂ ਕਿੱਥੋਂ ਕਿੱਥੋਂ ਇਨਕਮ ਆਉਂਦੀ ਹੈਗੀ ਆ। ਜਿਹੜਾ ਬੈਂਕ ਟੂ ਬੈਂਕ ਡੋਨੇਸ਼ਨ ਹੈ ਇਹਦੇ ਵਿੱਚ 40,000 ਡਾਲਰ ਚੜ੍ਹਦੀ ਕਲਾ ਫਾਊਂਡੇਸ਼ਨ ਨੇ ਦਿੱਤਾ ਆਪਣੇ ਸਕਾਲਰਸ਼ਿਪ ਪ੍ਰੋਗਰਾਮ ਜਿਹੜਾ ਚੱਲਦਾ। 18,000 ਡਾਲਰ ਇੱਕ ਗੋਪਤ ਭੇਟਾ ਆਈ ਹੈਗੀ ਆ, ਉਹ ਵੀ ਸਕਾਲਰਸ਼ਿਪ ਵਾਸਤੇ ਆਈ ਹੈਗੀ ਆ। 750 ਡਾਲਰ ਤਕਰੀਬਨ ਜਿਹੜਾ ਉਦਾਂ ਵੈਸੇ ਜਿਹੜੇ ਸੰਗਤ ਬੈਂਕ ਟੂ ਬੈਂਕ ਭੇਜਦੀ ਹੈਗੀ ਆ। ਬਾਕੀ ਦੇ ਖਰਚੇ ਤੁਸੀਂ ਦੇਖ ਸਕਦੇ ਆ, ਆਪਣਾ ਟੋਟਲ ਪਿਛਲੇ ਮਹੀਨੇ ਦਾ 4 ਲੱਖ ਤੋਂ ਉੱਪਰ ਹੋਇਆ ਹੈਗਾ। ਅਤੇ ਜੇ ਆਪਾਂ ਉਹਦੇ ਵਿੱਚੋਂ ਆਪਣੀ ਜਿਹੜੀ ਖਰਚਾ ਘਟਾ ਦਈਏ, ਤਕਰੀਬਨ 2 ਲੱਖ ਡਾਲਰ ਆਪਾਂ ਕੰਸਟਰਕਸ਼ਨ ਅਕਾਊਂਟ ਵਿੱਚ ਪਾਇਆ ਹੈਗਾ। ਸੋ ਕਾਫੀ ਸੰਗਤਾਂ ਨੇ ਆਨਲਾਈਨ ਸੈਟਅਪ ਕੀਤਾ ਹੈਗਾ। ਲਾਸਟ ਪੇਜ ਤੇ ਚੱਲ ਜਾਓ। ਕਾਫੀ ਅਨੋਨੀਮਸ ਡੋਨੇਸ਼ਨ ਤੇ ਸੰਗਤ ਕਾਫੀ, ਕੋਈ 10,000 ਕੋਈ 5,000 ਦੇ ਰਿਹਾ ਹੈਗਾ। ਇੱਕ ਸਾਡੇ ਵਿੱਚ ਅੱਜ ਹਰਜਿੰਦਰ ਸਿੰਘ ਕਾਹਲੋਂ ਸਾਡੇ ਅੰਕਲ ਬੈਠੇ ਹੈਗੇ ਆ, ਉਹਨਾਂ ਨੇ ਉਹਨਾਂ ਦੇ ਰਿਸ਼ਤੇਦਾਰ ਇੰਗਲੈਂਡ ਵਿੱਚ ਆ, ਉਹਨਾਂ ਨੂੰ ਉਹਨਾਂ ਨੇ ਸੰਪਰਕ ਕੀਤਾ ਕਿ ਸੈਨੋਸ ਦੇ ਗੁਰੂ ਘਰ ਨਵੀਂ ਬਿਲਡਿੰਗ ਬਣ ਰਹੀ ਆ, ਤੁਸੀਂ ਉਹਦੇ ਵਿੱਚ ਹਿੱਸਾ ਪਾਓ। ਉਹਨਾਂ ਨੇ ਉੱਥੋਂ £1,100 ਭੇਜਿਆ ਆਪਣੇ ਗੁਰੂ ਘਰ ਵਾਸਤੇ ਜਿਹੜਾ ਕੰਸਟਰਕਸ਼ਨ ਦੇ ਵਿੱਚ ਲੱਗਣਾ ਹੈਗਾ। ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਮੈਂ ਇਹ ਫੀਲ ਕਰਦਾ ਵੀ ਸਾਰੀ ਸੰਗਤ ਦਾ ਹਿੱਸਾ ਇਹ ਬਿਲਡਿੰਗ ਵਿੱਚ ਪੈਣਾ ਚਾਹੀਦਾ। ਜਿੰਨਾ ਵੀ ਤੁਸੀਂ ਆਪਣੀ ਸਮਰੱਥਾ ਦੇ ਹਿਸਾਬ ਨਾਲ ਕਰ ਸਕਦੇ ਹਾਂ ਜ਼ਰੂਰ ਕਰੋ। ਆਪਣੇ ਕੋਲ ਵੱਡੇ ਵੱਡੇ ਡੋਨਰ ਵੀ ਹੈਗੇ ਆ, ਪਰ ਸੰਗਤ ਦੀ ਭੇਟਾ ਜਿਹੜੀ ਲੱਗਣੀ ਵਿੱਚ ਬਹੁਤ ਜ਼ਰੂਰੀ ਹੈਗੀ ਆ। ਇਹ ਬਿਲਡਿੰਗ ਬਣ ਜਾਣੀ ਆ, ਸੰਗਤ ਦੇ ਕਈ ਮੈਂਬਰ ਹੈਗੇ ਜਿਹੜੇ ਕੋਈ ਰੁਕਾਵਟ ਪਾਉਣੀ ਚਾਹੁੰਦੇ ਆ, ਪਰ ਮੈਨੂੰ ਇਹ ਵੀ ਯਕੀਨ ਆ ਵੀ ਗੁਰੂ ਸਮਰੱਥ ਆ, ਇਹ ਤੋਂ ਉੱਪਰ ਉਹ ਹੋ ਨਹੀਂ ਸਕਦੇ। ਬਿਲਡਿੰਗ ਬਣਨੀ ਪੈਣੀ ਆ। ਮੈਂ ਅਰਦਾਸ ਕਰਦਾ ਕਿ ਉਹ ਵੀ ਆਪਣੇ ਸਹੀ ਰਾਹ 'ਤੇ ਆ ਜਾਣ ਤਾਂ ਕਿ ਆਪਣਾ ਗੁਰੂ ਘਰ ਜਲਦੀ ਤੋਂ ਜਲਦੀ ਜਿਹੜੀਆਂ ਨਵੀਆਂ ਬਿਲਡਿੰਗ ਆ ਉਹ ਬਣ ਜਾਣ ਅਤੇ ਆਪਾਂ ਉਹਨਾਂ ਨੂੰ ਵਰਤ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਸੀਂ ਕਿਰਪਾਲ ਸਿੰਘ ਜੇਟਵਾਲ, ਸਾਡੇ ਫਾਈਨੈਂਸ ਦੇ ਚੇਅਰਪਰਸਨ, ਜਿਨ੍ਹਾਂ ਨੇ ਆਪ ਜੀ ਨਾਲ ਲਾਸਟ ਮੰਥ ਦੀਆਂ ਜਿਹੜੀਆਂ ਫਾਈਨੈਂਸ ਦੀ ਡਿਟੇਲ ਸ਼ੇਅਰ ਕੀਤੀਆਂ ਹਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਕੀਰਤਨ ਸਰਵਨ ਕਰੀਏ ਭਾਈ ਸਾਹਿਬ ਜੀ ਕੋਲੋਂ। ਵਾਹਿਗੁਰੂ ਜੀ ਕਾ। ਅੱਛਾ, ਆਮ ਸੋਰੀ, ਸਾਡੇ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਜੀ ਢਿੱਲੋਂ ਨੇ ਆਪ ਜੀ ਨਾਲ 2 ਮਿੰਟ ਸਾਂਝੇ ਕਰਨੇ ਹਨ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ, ਘਰ ਤੁਸੀਂ ਕੀਰਤਨ ਸੁਣਨ ਆਏ ਹੋ। ਪਰ ਜਿਹੜੀ ਕਿਰਪਾਲ ਤੁਹਾਨੂੰ ਫਾਈਨੈਂਸ ਦੀ ਰਿਪੋਰਟ ਦੇ ਕੇ ਗਿਆ ਹੈਗਾ, ਇਹ ਬਹੁਤ ਜ਼ਰੂਰੀ ਆ ਕਿ ਅੱਜ ਕੱਲ੍ਹ ਬਿੱਲ ਜਿਹੜੇ ਆ ਸਾਡੇ ਕੰਸਟਰਕਸ਼ਨ ਦੇ ਬੜੇ ਤੇਜ਼ੀ ਨਾਲ ਆ ਰਹੇ ਆ, ਕੰਮ ਵੀ ਬੜੇ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈਗਾ। ਇਹ ਆਪਣੇ ਸਾਊਥ ਹਾਲ ਦੇ ਵਿੱਚ ਜਿਹੜੇ ਗਾਰਡਰ ਤਿਆਰ ਹੈਗੇ ਆ, ਦੇ ਆਰ ਰੈਡੀ ਟੂ ਗੋ ਅਪ। ਸੋ ਕੱਲ੍ਹ ਤੋਂ ਲਾ ਕੇ 5-4 ਦਿਨਾਂ ਵਿੱਚ ਯੂਨੀਵਰਸਿਟੀ ਕੇ ਗਾਰਡਰ ਇੱਧਰ ਵੀ ਪੈ ਰਹੇ ਆ। ਅਤੇ ਦੂਸਰੀ ਸਾਈਡ ਨੌਰਥ ਸਾਈਡ ਦੇ ਉੱਤੇ ਲੱਕੜ ਦਾ ਕੰਮ, ਲੱਕੜ ਆਈ ਪਈ ਆ, ਉਹਦਾ ਕੰਮ ਸ਼ੁਰੂ ਹੋ ਜਾਣਾ। ਤਾਂ ਤੁਸੀਂ ਰੀਲ ਗੁਰਦੁਆਰੇ ਦੀ ਦੋਨਾਂ ਹਾਲਾਂ ਦੀ ਸ਼ੇਪ ਦੇਖੋਗੇ। ਸੋ ਜ਼ਰੂਰ ਆਪਣੇ ਸੰਗਤ, ਚਾਹੇ ਆਪਣੇ ਪਰ ਮਹੀਨੇ ਜਿਹੜਾ ਕਟਾਉਂਦੇ ਹੈਗੇ ਉਹਦੇ 'ਚ ਹਿੱਸਾ ਪਾਓ, ਜਾਂ ਤੁਸੀਂ ਵਨ ਟਾਈਮ ਡੋਨੇਸ਼ਨ ਦੇ ਕੇ ਆਪਣਾ ਆਪਣਾ ਸਾਰੇ ਹਿੱਸਾ ਪਾਓ। ਕਿਉਂਕਿ ਸੰਗਤ ਇਜ਼ ਦੀ ਮੋਸਟ ਇੰਪੋਰਟੈਂਟ ਪਾਰਟ, ਜਿਹੜਾ ਕਿ ਹਰ ਇੱਕ ਤਿਲ ਫੁੱਲ ਦੇ ਨਾਲ ਜਿਹੜੀ ਗੁਰੂ ਘਰ ਬਣਦੇ ਆ ਉਹੀ ਸਕਸੈਸਫੁਲ ਹੁੰਦੇ ਆ, ਉਹੀ ਸਾਰਾ ਚੱਲਦੇ ਹੈਗੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਭੁਪਿੰਦਰ ਸਿੰਘ ਜੀ ਢਿੱਲੋਂ ਸਾਰੇ ਅਪਡੇਟਸ ਦੇਣ ਵਾਸਤੇ। ਹੁਣ ਅਸੀਂ ਆਓ ਭਾਈ ਸਾਹਿਬ ਜੀ ਕੋਲ ਕੀਰਤਨ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੋਂ ਦੀ ਸਮੂਹ ਸੰਗਤ ਤੇ ਕਮੇਟੀ ਵੱਲੋਂ ਸਾਡਾ ਪਿਆਰਾ ਸਿੰਘ ਜੀ ਨੂੰ ਸਨਮਾਨ ਕਰਨ ਲਈ ਆਪ ਜੀ ਪਾਸੋਂ ਆਗਿਆ ਮੰਗਦਾ, ਜੇ ਇਹਨਾਂ ਨੇ ਇਸ ਗੁਰੂ ਘਰ ਦੇ ਅੰਦਰ ਬਹੁਤ ਸੇਵਾ ਕੀਤੀ ਹੈ ਅਤੇ ਕਰੀ ਜਾਂਦੇ ਨੇ ਨਾਲ, ਹੁਣ ਇਹ ਸੰਥਿਆ ਵਾਲਿਆਂ ਦੇ ਨਾਲ ਵੀ ਹੈਗੇ ਉਹਨਾਂ ਦੀ ਟੀਮ 'ਚ ਵੀ, ਅਤੇ ਇੱਥੇ ਵੀ ਜਿਹੜੀ ਭੰਨ ਤੋੜ ਮਾੜੀ ਮੋਟੀ ਵੀ ਹੋਏ ਉਹ ਲੱਕੜੀ ਦਾ ਕੰਮ ਸਾਰਾ ਸਭ ਜਾਣਦੇ ਨੇ ਉਹ। ਨਾਲ ਉਹਨਾਂ ਨੇ ਇੱਕ ਹੋਰ ਕੰਮ ਕੀਤਾ ਜੀ ਸੀਨੀਅਰ ਦੇ ਲਈ, ਸਿੱਖਾਂ ਲਈ ਸਿਟੀ ਦੀ ਜਿਹੜੀਆਂ ਦੌੜਾਂ ਹੋਈਆਂ ਪਰਸੋਂ ਚੌਥ, ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀਨੀਅਰ ਦੇ ਗਰੁੱਪ ਦੇ ਵਿੱਚ, ਅਤੇ ਉਹ ਦੇਖ ਲਓ ਵੀ ਮਰਾਥਨ ਦੇ ਵਿੱਚੋਂ ਫਸਟ ਆਏ ਆ। ਸੋ ਆਪਾਂ ਜਕਾਰਾ ਛੱਡੀਏ ਪਹਿਲਾਂ ਤਾਂ ਇੱਕ ਭਾਈ ਸਾਹਿਬ ਅਨੰਦ ਪਾਲ ਸਿੰਘ ਨੂੰ ਬੇਨਤੀ, ਆ ਜਾਓ ਤੁਸੀਂ ਵੀ ਇੱਧਰ, ਆਪਾਂ ਮੈਂਬਰ ਨਹੀਂ ਪਰ ਆਪਾਂ ਸਨਮਾਨ ਕਰਨ ਲਈ ਸਾਰੇ ਇੱਕੋ ਹੀ ਹਾਂ ਜੀ, ਬਾਕੀ ਕੋਈ ਬਾਕੀ ਸੰਗਤ ਦਾ ਮੈਂਬਰ ਵੀ ਕੋਈ ਵੀ ਆ ਸਕਦਾ। ਇੱਕ ਮਿੰਟ ਜੀ, ਭਾਈ ਸਾਹਿਬ ਨੂੰ ਹੁਣ ਬੇਨਤੀ ਆ, ਉਹ ਸਨਮਾਨ ਸਰੋਪਾ ਉਹ ਦੇਣਗੇ ਜੀ, ਭਾਈ ਸਾਹਿਬ ਅਨੰਦ ਪਾਲ ਸਿੰਘ ਜੀ ਹੁਣੀ ਆ ਜਾ, ਇਹਨਾਂ ਨੂੰ ਕਰ ਦਿਓ ਸਨਮਾਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਗੇ ਹੋ ਜਾਏ, ਅੱਗੇ ਥੋੜ੍ਹੇ ਜਿਹੇ ਅੱਗੇ। ਸੋ ਦੇਖੋ ਸੀਨੀਅਰ ਹੁੰਦੇ ਹੋਏ ਵੀ ਉਹਨਾਂ ਨੇ ਸਾਡੀ ਕੌਮ ਦਾ ਨਾਂ ਉੱਚਾ ਕੀਤਾ ਸਿਟੀ ਦੇ ਅੰਦਰ। ਸੋ ਇੱਕ ਵਾਰੀ ਫਿਰ ਜਕਾਰਾ ਹੋਰ ਛੱਡੀਏ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਹੁਣ ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਇਸ ਤੋਂ ਬਾਅਦ ਭਾਈ ਜਸਬੀਰ ਸਿੰਘ ਜੀ ਆਪ ਜੀ ਨਾਲ ਕਥਾ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਿੰਘ ਜੀ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਨਰਸਿੰਗ ਤੇ ਵੋਕੇਸ਼ਨਲ ਕੋਰਸਿਸ ਵਾਸਤੇ ਜਿਹੜੇ ਸਕਾਲਰਸ਼ਿਪ ਅਪਰੂਵ ਹੋਏ ਹਨ, ਉਹਨਾਂ ਦੀ ਡੇਟ ਅਕਟੂਬਰ 15 ਲਾਸਟ ਡੇਟ ਹੈ, ਤੇ ਆਪ ਜੀ ਸਾਨੂੰ ਦੇ gurdwara.org ਤੋਂ ਜਾ ਕੇ ਐਪਲੀਕੇਸ਼ਨ ਫਿਲ ਕਰ ਸਕਦੇ ਹਾਂ। ਕੱਤਕ ਦੀ ਸੰਗਰਾਂਦ 17 ਤਰੀਕ ਨੂੰ ਹੈ, ਤੇ 23 ਤਰੀਕ ਨੂੰ ਜਨਮ ਦਿਨ ਬਾਬਾ ਬੁੱਢਾ ਜੀ ਦਾ ਹੈ, 24 ਤਰੀਕ ਨੂੰ ਰੈੱਡ ਕਰਾਸ ਜਿਹੜੀ ਆ ਉਹ ਬਲੱਡ ਡੋਨੇਸ਼ਨ ਵਾਸਤੇ ਗੁਰੂ ਘਰ ਚ ਆ ਰਹੀ ਹੈ। ਆਪ ਜੀ ਜ਼ਰੂਰ ਆਪਣਾ ਜਿੰਨਾ ਵੀ ਬਲੱਡ ਦੇ ਸਕਦੇ ਹੈ, ਬਲੱਡ ਦੇਣ ਨਾਲ ਲਾਈਫ ਸੇਵਸ ਹੁੰਦੀਆਂ। 27 ਤਰੀਕ ਨੂੰ ਪ੍ਰਕਾਸ਼ ਗੁਰੂ ਰਾਮਦਾਸ ਜੀ ਦਾ ਹੈ, ਤੇ ਨਵੰਬਰ 3 ਨੂੰ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ, ਤੇ ਜੋਤੀ ਜੋਤ ਗੁਰੂ ਹਰਰਾਏ ਜੀ ਦਾ ਹੈ, ਤੇ ਬੰਦੀ ਛੋੜ ਨਵੰਬਰ 8 ਨੂੰ ਹੈ, ਤੇ 24 ਨਵੰਬਰ ਨੂੰ ਪ੍ਰਕਾਸ਼ ਗੁਰੂ ਨਾਨਕ ਦੇਵ ਜੀ ਦਾ ਹੈ। ਹੁਣ ਆਪ ਜੀ ਦੇ ਨਾਲ ਬੀਬੀ ਬਰਜੀਤ ਕੌਰ ਜੀ ਖਾਲਸਾ ਆਪਣੇ ਵਿਚਾਰ ਸਾਂਝੇ ਕਰਨਗੇ, ਜੋ ਕਿ ਗੁਰਮਤ ਸਮਾਗਮ ਹੋਣ ਜਾ ਰਿਹਾ ਹੈ ਗੁਰੂ ਘਰ ਦੇ ਵਿੱਚ, ਜੋ ਕਿ ਕੱਲ੍ਹ ਤੋਂ ਸਟਾਰਟ ਹੈ। ਸੋ ਉਹਦੇ ਉੱਤੇ ਆਪ ਜੀ ਨੂੰ ਹੋਰ ਡਿਟੇਲ ਦੀ ਇਨਫੋਰਮੇਸ਼ਨ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਬਲਜੀਤ ਕੌਰ ਜੀ,

0: जुगो जुग अटल साहिब तन तन श्री गुरु ग्रंथ साहिब जी महाराज सतगुरां दी पावन पवित्र मिठी निघी गोदी दा आनंद मान रही गुरु प्यारी साध संगत जीओ वाहिगुरु जी का खालसा वाहिगुरु जी की फतेह। संगत जी कल शाम नूं 6 to 8 बजे एक हफ्ता लगातार 2 घंटे दे समागम होणगे तो 7 दिनां दा कैंप होएगा आनंदमय जीवन। सो किस तरह असीं अज दे जीवन दे विच आनंदमय जीवन जी पाईए। आनंद आनंद सब को कहे आनंद गुरु ते जाणिया। सो श्री गुरु ग्रंथ साहिब जी दी बाणी सानू जीवन दी कला सिखांदी है कि किस तरह असीं एक ब्लिसफुल स्टेट दे विच रहना है। अपने काम भी करने ने, परिवार भी पालने ने, जॉब बिजनेस सब कुछ, तो अज दा दौड़ भड़ दा जीवन भी है, उहदे विच अंदरों किवें स्टेबल रहना है, असीं शांत रहना है। सो 7 दिनां दे अंदर अंदर कोई करिश्मा नहीं होवेगा, लेकिन 7 दिनां दे अंदर अंदर मन बदल जाएगा, सोच बदल जाएगी, सुभाव बदल जाएगा, नैगेटिव थिंकिंग पॉजिटिव हो जाएगी, ढेंदियां कला वाली सोच चढ़दियां कला वाली हो जाएगी। ਜਦੋਂ ਗੁਰਬਾਣੀ ਵਿੱਚੋਂ ਅਸੀਂ ਸਮਝਾਂਗੇ ਇਹ ਸਾਨੂੰ ਰਿਸ਼ਤੇ ਮਾਤਾ ਪਿਤਾ ਪਤੀ ਪਤਨੀ ਬੱਚੇ ਸਕੇ ਸੰਬੰਧੀ ਇਹ ਬਿਨਾਂ ਕਾਰਨ ਕੋਈ ਨਹੀਂ ਮਿਲਿਆ। ਫਿਰ ਆਪਣੇ ਅਸੀਂ ਕਰਮਾਂ ਦਾ ਵੀ ਧਿਆਨ ਰੱਖਾਂਗੇ ਕਿਉਂਕਿ ਮਹਾਰਾਜ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਸੋ ਰੋਜ਼ ਇੱਕ ਇੱਕ ਦਿਨ ਆਪਣਾ ਟੋਪਿਕ ਹੋਇਆ ਕਰੇਗਾ, ਗੁਰਬਾਣੀ ਦੇ ਵਿੱਚੋਂ ਇੱਕ ਟੋਪਿਕ ਦੇ ਉੱਤੇ ਵਿਚਾਰਾਂ ਕਰਾਂਗੇ, ਉਹਨੂੰ ਸਮਝਾਂਗੇ, ਜੀਵਨ ਦੇ ਵਿੱਚ ਢਾਲਾਂਗੇ। ਤੁਸੀਂ ਐਕਸਪੀਰੀਅੰਸ ਕਰਕੇ ਦੇਖੋ ਸੰਗਤ ਜੀ, ਮਨ ਬਦਲ ਕੇ ਹੀ ਰਹੇਗਾ, ਨੈਗੇਟਿਵ ਥਿੰਕਿੰਗ ਪੋਜ਼ਿਟਿਵ ਹੋ ਕੇ ਹੀ ਰਹੇਗੀ, ਢੈਂਦੀਆਂ ਕਲਾ ਵਾਲੀ ਸੋਚ ਚੜ੍ਹਦੀਆਂ ਕਲਾ ਵਾਲੀ ਹੋ ਕੇ ਰਹੇਗੀ। ਤੋ ਆਪ ਜੀ ਨੂੰ ਕਿਹਾ ਕੋਈ ਕ੍ਰਿਸ਼ਮਾ ਨਹੀਂ ਹੋਵੇਗਾ 7 ਦਿਨਾਂ ਦੇ ਅੰਦਰ ਅੰਦਰ, ਕ੍ਰਿਸ਼ਮਾ ਵੀ ਹੋ ਜਾਏਗਾ ਕਿਉਂਕਿ 7 ਦਿਨ ਜਦੋਂ ਲਗਾਤਾਰ ਅਸੀਂ 2-2 ਘੰਟੇ ਬੈਠ ਕੇ ਸੰਗਤ ਕਰਨੀ ਹੈ, ਨਾਮ ਸਿਮਰਨ ਅਭਿਆਸ ਕਰਨਾ ਹੈ, ਤੋ ਸਭ ਦੇ ਅਕਾਊਂਟ ਵਿੱਚ ਪੁੰਨ ਜਮ੍ਹਾਂ ਹੋ ਜਾਣੇ ਨੇ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਪੁੰਨ ਜਮ੍ਹਾਂ ਕਰਿਆ ਕਰੋ। ਮਹਾਰਾਜ ਪੁੰਨ ਜਮ੍ਹਾਂ ਕਰਕੇ ਕੀ ਹੋਵੇਗਾ? ਮਹਾਰਾਜ ਕਹਿੰਦੇ ਪੁੰਨ ਪ੍ਰਤਾਪਨ ਬਾਟ ਜੈਤ ਧੁੰਨ ਪਾਪਨ ਕੇ ਉਹ ਪੁੰਜ ਖਪੇਗੇ। ਜਿੱਦਾਂ ਜਿੱਦਾਂ ਤੇਰੇ ਪੁੰਨ ਵਧੀ ਹੈ ਤੇਰੀ ਜੈ ਜੈ ਜੈ ਜੈਕਾਰ ਹੋਣ ਲੱਗ ਜਾਏਗੀ। ਆ ਬਾਹਰਲੀ ਦੁਨੀਆਂ ਵਾਲੀ ਜੈ ਜੈਕਾਰ ਦੀ ਨਹੀਂ ਗੱਲ ਕਰ ਰਿਹਾ, ਇਹ ਤਾਂ ਵਡਿਆਈਆਂ ਫਸਾ ਲੈਂਦੀਆਂ ਨੇ। ਜੈ ਜੈਕਾਰ ਹੋਵੇਗੀ ਤੇਰੀ ਮਾਇਆ ਦੇ ਉੱਤੇ, ਤੇਰੀ ਔਗਣਾਂ ਦੇ ਉੱਤੇ, ਤੇਰੀ ਵਿਕਾਰਾਂ ਦੇ ਉੱਤੇ, ਔਰ ਪਾਪਨ ਕੇ ਉਹ ਪੁੰਜ ਖਪੇਗੇ, ਤੇਰੇ ਜਿੰਨੇ ਪਾਪ ਮਾੜੇ ਕਰਮ ਨੇ ਉਹ ਸਾਰੇ ਭੱਜ ਜਾਣਗੇ। ਤੋ ਸੰਗਤ ਜੀ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ, ਬਸ ਆਪ ਜੀ ਨੂੰ ਇਹੀ ਬੇਨਤੀ ਹੈ ਕੱਲ੍ਹ ਸ਼ਾਮ ਤੋਂ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ 6 to 8 ਵਜੇ ਤੱਕ 2 ਘੰਟੇ ਸਾਹਮਣੇ ਨੌਰਥ ਹਾਲ ਵਿੱਚ ਆਪਣੇ ਸਮਾਗਮ ਹੋਇਆ ਕਰਨਗੇ। ਤੁਸੀਂ ਪਰਿਵਾਰਾਂ ਸਮੇਤ ਆਵੋ। ਹਾਂਜੀ, ਅੱਛਾ, ਸਕੂਲ ਲਾਇਬ੍ਰੇਰੀ ਦੇ ਵਿੱਚ ਕਹਿ ਰਹੇ ਨੇ ਉੱਥੇ ਹੋਇਆ ਕਰਨਗੇ। ਸੋ ਆਪ ਜੀ ਪਰਿਵਾਰਾਂ ਸਮੇਤ ਸਾਰੇ ਜਾਣੇ ਉੱਥੇ ਆਓ, ਹਾਜ਼ਰੀਆਂ ਭਰੋ ਤਾਂ ਕਿ ਆਨੰਦਮਈ ਜੀਵਨ ਅਸੀਂ ਜੀ ਪਾਈਏ, ਸਾਡੇ ਪਰਿਵਾਰਾਂ ਦੇ ਮੈਂਬਰ ਵੀ ਹੱਸਦੇ ਖੇਡਦੇ, ਅਸੀਂ ਸਾਰੇ ਜਾਣੇ ਨਾਮ ਬਾਣੀ ਦੇ ਨਾਲ ਜੁੜੀਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੰਗਤ ਜੀ, ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਐਨ ਬੀ ਪੀ ਬਲਜੀਤ ਕੌਰ ਜੀ, ਅੱਜ ਇਹਨਾਂ ਨੇ ਸਾਨੂੰ ਆਉਣ ਵਾਲੇ ਸਮਾਗਮ ਦੇ ਬਾਰੇ ਰੂਬਰੂ ਕਰਾਇਆ ਹੈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕਥਾ ਸਰਵਣ ਕਰਦੇ ਹਾਂ। ਇਹਨਾਂ ਦਾ ਟਾਈਮ ਰਹੇਗਾ 1:40 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਗੁਰ ਪੂਰਾ ਜਿਨ ਸਿਮਰਿਆ ਸੇਈ

ਦਿਵਸ ਜਤ ਪਹਾਰਾ ਧੀਰਜ

ਪਾਵਨ ਕੀਤਾ। ਇਹ ਪਾਵਨ ਬਚਨ ਜਗਤ ਤਾਰਕ ਪਿਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਰੀ ਜਪ ਬਾਣੀ ਦੀ ਪੌੜੀ ਉਚਾਰਨ ਕੀਤੀ ਹੈ। ਇਸ ਪੌੜੀ ਅੰਦਰ ਜੋ ਅਧਿਆਤਮਕ ਜੀਵਨ ਬਖਸ਼ਿਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਆਓ ਸਾਰੇ ਮਿਲ ਕੇ ਵਿਚਾਰ ਕਰੀਏ। ਜਤ ਪਾਹਾਰਾ ਧੀਰਜ ਸੁਨਿਆਰ, ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਜਤ ਨੂੰ ਪਹਾਰਾ ਬਣਾ। ਪਹਾਰਾ ਕੀ ਹੈ? ਸੋਨੇ ਦੇ ਕੰਮ ਕਰਨ ਵਾਲੇ ਸੁਨਿਆਰ ਦੀ ਦੁਕਾਨ ਜਿਹੜੀ ਭਰੀ ਹੁੰਦੀ ਗਹਿਣਿਆਂ ਦੇ ਨਾਲ। ਮਨੁੱਖ ਦੇ ਵਾਸਤੇ ਸਤਿਗੁਰਾਂ ਨੇ ਸਮਝਾਇਆ ਕਿ ਜਤ ਹੈ। ਹੁਣ ਸੁਨਿਆਰ ਦੀ ਦੁਕਾਨ ਸੋਨੇ ਦੇ ਗਹਿਣਿਆਂ ਨਾਲ ਸਜੀ ਤੇ ਇੱਥੋਂ ਜਤ ਦਾ ਅਸੀਂ ਪਰਿਭਾਸ਼ਾ ਕੀ ਸਮਝੀਏ? ਜਤ ਦੀ ਗੁਰੂ ਪੰਥ ਪ੍ਰਚਲਿਤ ਹੋਣ ਤੋਂ ਪਹਿਲਾਂ ਜਿਹੜੀ ਜਤ ਦੀ ਵਿਆਖਿਆ ਮਿਲਦੀ ਉਹ ਇਹ ਹੈ ਕਿ ਜਿਸ ਮਨੁੱਖ ਨੇ ਬਿੰਦ ਸੰਭਾਲ ਲਏ ਉਹ ਜਤੀ ਕਹਿਲਾਇਆ। ਪਰ ਗੁਰਬਾਣੀ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਭਈ ਬਿੰਦ ਰਾਖ ਜਿਉਂ ਤਰੀਏ ਭਾਈ। ਬਿੰਦ ਰੱਖਣ ਦੇ ਨਾਲ ਕੋਈ ਜੇ ਜਤੀ ਹੋ ਸਕਦਾ ਤੇ ਬਾ ਕਮਾਲ ਉਦਾਹਰਣ ਦਿੱਤੀ, ਖੁਸਰੇ ਕਿਉਂ ਨਾ ਪਰਮ ਗਤ ਪਾਈ। ਦੁਨੀਆ ਅੱਜ ਵੀ ਆਖਦੀ ਹੈ ਡੰਕੇ ਦੀ ਚੋਟ ਤੇ ਕਿ ਖੁਸਰੇ ਦੀ ਗਤੀ ਨਹੀਂ ਹੁੰਦੀ। ਬਿੰਦ ਤੇ ਉਹਨੇ ਵੀ ਸਾਰੀ ਜ਼ਿੰਦਗੀ ਆਪਣਾ ਸੰਭਾਲੇ ਆਈ ਹੈ। ਬਿੰਦ ਦੇ ਰੱਖਣ ਦੇ ਨਾਲ ਸਪਸ਼ਟ ਹੋ ਗਿਆ ਇਹ ਬਚਨਾਂ ਰਾਹੀਂ ਕਿ ਕੋਈ ਜਤੀ ਨਹੀਂ ਹੋ ਸਕਦਾ। ਤੇ ਪਹਿਲੀਆਂ ਪੰਕਤੀਆਂ ਦੇ ਵਿੱਚ ਜਤ ਦੀ ਵਿਆਖਿਆ ਕੀਤੀ ਹੈ, ਇਹਨੂੰ ਹੋਰ ਵੀ ਵਿਸਥਾਰ ਦਿੱਤਾ ਜਾ ਸਕਦਾ। ਸਤਿਗੁਰਾਂ ਨੇ ਜਤ ਦੀ ਵਿਆਖਿਆ ਇੱਦਾਂ ਵੀ ਕੀਤੀ ਹੈ, ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ। ਮਨ ਦੇ ਵਿੱਚ ਕਰਤੇ ਲਈ ਪ੍ਰੀਤ ਹੋਵੇ ਤੇ ਜ਼ੁਬਾਨ ਦੇ ਉੱਤੇ ਕਦੀ ਵੀ ਮਿਥਿਆ ਬੋਲ ਨਾ ਆਵੇ, ਐਸਾ ਕੋਈ ਗੁਰੂ ਦਾ ਪਿਆਰਾ ਜਤੀ ਹੋ ਸਕਦਾ? ਫਿਰ ਇੱਥੇ ਹੀ ਬਸ ਨਹੀਂ, ਪਰਤ੍ਰਿਆ ਰੂਪ ਨਾ ਪੇਖੈ ਨੇਤਰ। ਅਸਲ ਜਤ ਦੀ ਨਿਸ਼ਾਨੀ ਇਹ ਵੀ ਹੈ, ਸਤਿਗੁਰ ਸਮਝਾਉਂਦੇ ਕਿ ਆ ਜਿਹੜੇ ਨੇਤਰ ਨੇ ਨਾ, ਇਹ ਪ੍ਰਾਈ ਇਸਤਰੀ ਨੂੰ ਵਿਕਾਰੀ ਦ੍ਰਿਸ਼ਟੀ ਨਾਲ ਕਦੇ ਨਾ ਤੱਕਣ। ਜਿਹੜਾ ਨਜ਼ਰ ਨਾਲ ਦ੍ਰਿਸ਼ਟੀ ਨਾਲ ਵਿਕਾਰੀ ਨਜ਼ਰ ਦੇ ਰਾਹੀਂ ਤੱਕਦਾ ਪਰ ਇਸਤਰੀ ਨੂੰ, ਗੁਰੂ ਕੇ ਪਿਆਰੇ ਉਹ ਜਤੀ ਨਹੀਂ ਹੈ। ਕਿਉਂਕਿ ਮਨੁੱਖ ਦੀ ਜਿਹੜੀ ਸੋਚ ਹੈ ਨਾ, ਜਦੋਂ ਤੱਕ ਕਿ ਅਸੀਂ ਦੇਖ ਕੇ ਸੋਚਦੇ ਹਾਂ ਉਹੀ ਪਾਪ ਹੈ। ਅਸਲ ਵਿੱਚ ਉਹ ਪਾਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ ਬਾਰ ਇਹ ਸਮਝਾਇਆ ਗਿਆ ਕਿ ਜਤੀ ਦੀ ਪਰਿਭਾਸ਼ਾ ਦੁਨੀਆਂ

0: ਇਹ ਨਹੀਂ ਹੈ ਕਿ ਬਿੰਦ ਨੂੰ ਰੱਖ ਲਓ ਤੁਸੀਂ ਜਤੀ ਹੋ ਗਏ। ਅਗਰ ਬਿੰਦ ਰੱਖੀ ਆ, ਗੁਰਬਾਣੀ ਦੱਸ ਰਹੀ ਹੈ ਜਤ ਆਉਂਦਾ, ਤੇ ਫਿਰ ਤੇ ਹਰ ਖੁਸਰਾ ਵੀ ਜਤੀ ਹੈ। ਖੰਡਨ ਕਰ ਦਿੱਤਾ ਬਾਣੀ ਨੇ। ਆਓ, ਗੁਰੂ ਨਾਨਕ ਸਾਹਿਬ ਕੀ ਸਮਝਾਉਣਾ ਚਾਹੁੰਦੇ ਆ? ਜਤ ਪਾਹਾਰਾ, ਜਤ ਨੂੰ ਬਣਾ ਗੁਰਸਿੱਖਾ, ਸੁਨਾਰ ਦੀ ਦੁਕਾਨ। ਧੀਰਜ ਸੁਨਿਆਰ, ਤੇ ਉਸ ਦੁਕਾਨ ਵਿੱਚ ਜਿਹੜਾ ਬੈਠੇ, ਜੱਤ ਦੀ ਦੁਕਾਨ ਵਿੱਚ ਜਿਹੜਾ ਬੈਠੇਗਾ ਉਹ ਸੁਨਾਰ ਕੌਣ ਹੋਵੇ? ਸੁਨਾਰ ਹੈ ਧੀਰਜ, ਤੇ ਧੀਰਜ ਜਿਹੜੀ ਇਹਦਾ ਨਹੀਂ ਆਉਂਦੀ। ਇਹ ਨਾਲ ਨਾਲ ਥੋੜਾ ਥੋੜਾ ਮੈਂ ਸੰਖੇਪ ਵੀ ਆਖਿਆ ਕਰਦੇ ਹਾਂ। ਜਦੋਂ ਅਸਾਂ ਗ੍ਰਿਸ਼ਤੀ ਲੋਕਾਂ ਦੇ ਘਰਾਂ ਵਿੱਚ ਕੋਈ ਦੁਖਾਂਤ ਵਾਪਰਦਾ, ਵੈਸੇ ਹੁੰਦਾ ਤੇ ਰੱਬ ਦਾ ਹੁਕਮ ਹੀ ਹੈ। ਦੁਖਾਂਤ ਤੋਂ ਮੇਰਾ ਨਜ਼ਰੀਆ ਇਹ ਸੀ ਕਿ ਜਦੋਂ ਕੋਈ ਮੌਤ ਹੋ ਜਾਏ, ਸਾਡਾ ਕੋਈ ਨੁਕਸਾਨ ਹੋ ਜਾਏ, ਤੇ ਸਾਡੇ ਸੰਬੰਧੀ ਮਿੱਤਰ ਸੱਜਣ ਧੀਰਜ ਦਿੰਦੇ ਨੇ। ਪਰ ਧੀਰਜ ਜਿਹਦੇ ਕੋਲ ਨਹੀਂ ਆ, ਉਹ ਧੀਰਜ ਦੇਵੇਗਾ ਵੀ ਕੀ? ਉਹ ਧੀਰਜ ਦੇ ਚੰਦ ਅਲਫਾਜ਼ ਕਹਿ ਕੇ ਧੀਰਜ ਦੇ ਰਿਹਾ, ਏਦਾਂ ਕਦੇ ਧੀਰਜ ਆਉਂਦੀ ਨਹੀਂ ਹੈ। ਜਿਵੇਂ ਬਾਬਾ ਕਬੀਰ ਜੀ ਬਚਨ ਕਰਦੇ, ਹੇ ਬਿਪਰ, ਤੂੰ ਇੱਕ ਇਸਤਰੀ ਨੂੰ ਸਿੱਖਿਆ ਦੇ ਰਿਹਾ ਕਿ ਆਪਣੇ ਪਤੀ ਦੀ ਚਿਖਾ ਵਿੱਚ ਜਲ ਕੇ ਸੜ ਕੇ ਮਰ ਜਾ, ਤੇ ਮਰਨ ਤੋਂ ਬਾਅਦ ਤੇਰਾ ਨਾਮ ਸਤੀਆਂ ਵਿੱਚ ਆ ਜਾਏਗਾ, ਤੂੰ ਸਤੀ ਹੋ ਜਾਏਗਾ। ਬਾਬਾ ਕਬੀਰ ਜੀ ਸਵਾਲ ਉਠਾਉਂਦੇ ਨੇ ਕਿ ਪੰਡਿਤ ਦੇਖ ਆਪਣੇ ਅੰਦਰ ਵਿਚਾਰ ਕਰਕੇ ਕੇਵਲ ਪਤੀ ਦੀ ਚਿਖਾ ਵਿੱਚ ਜਲ ਕੇ ਮਰ ਜਾਣਾ ਆਤਮ ਹੱਤਿਆ ਸਤੀ ਹੋਣ ਦਾ ਇਹ ਵਿਚਾਰ ਪ੍ਰਤੀਕ ਨਹੀਂ ਹੈ, ਕਿਉਂਕਿ ਸਤੀ ਉਹੀ ਹੋ ਸਕਦੀ ਜੀ ਵਿਸਤਰੀ ਜਿਹਦੇ ਕੋਲ ਸੱਤ ਹੈ। ਬਾਣੀ ਐਸਾ ਕਹਿ ਰਹੀ ਹੈ। ਬਾਬਾ ਕਬੀਰ ਜੀ ਦਾ ਬਚਨ ਹੈ, ਬਿਨ ਸੱਤ ਸਤੀ ਹੋਏ ਕੈਸੇ ਨਾਰ, ਕਿਵੇਂ ਹੋ ਸਕਦੀ ਬਾਈ? ਜਲ ਕੇ ਮਰਨ ਵਾਲੀ ਪਤੀ ਦੀ ਚਿਖਾ ਵਿੱਚ ਉਹਦੇ ਕੋਲ ਸੱਤ ਤੇ ਹੈ ਨਹੀਂ। ਪੰਡਿਤ ਦੇਖੋ ਹਿਰਦੇ ਵਿਚਾਰ, ਵਿਚਾਰ ਕਰਕੇ ਪੰਡਿਤ ਦੇਖ, ਤੂੰ ਇਹਨੂੰ ਸਤੀ ਕਿਵੇਂ ਬਣਾ ਦਿੱਤੀ ਹੈ? ਸੱਤ ਇਹਦੇ ਪਾਸ ਨਹੀਂ ਹੈ, ਧਨ ਹੈ ਨਹੀਂ, ਕਿਸੇ ਨੂੰ ਕਹਿਣਾ ਇਹ ਧਨਵਾਨ ਹੈ। ਭਗਤੀ ਹੈ ਨਹੀਂ, ਕਹਿਣਾ ਇਹ ਭਗਤ ਹੈ। ਮਾਫ ਕਰਨਾ ਸਿੱਖੀ ਹੈ ਨਹੀਂ, ਕਹਿਣਾ ਇਹ ਸਿੱਖ ਹੈ। ਇਹ ਸਾਰੇ ਅਲਫਾਜ਼ ਜਿਹੜੇ ਨੇ, ਜਰਾ ਧਿਆਨ ਨਾਲ ਦੇਖੀਏ। ਸਮਾਜ ਵਿੱਚ ਅਸੀਂ ਕਰ ਕੀ ਰਹੇ ਹਾਂ? ਗੁਰੂ ਕੇ ਬਿਆਰਿਓ ਬਿਨਾਂ ਸੱਤ ਤੋਂ ਸਤੀ ਨਹੀਂ ਹੋ ਸਕੀਦਾ। ਸੱਤ ਹੋਏਗਾ ਤੇ ਕੋਈ ਸਤੀ ਹੈ, ਬਿਨ ਸੱਤ ਸਤੀ ਹੋਏ ਕੈਸੇ ਨਾਰ। ਪੰਡਿਤ ਦੇਖੋ ਹਿਰਦੇ ਵਿਚਾਰ। ਅੱਜ ਗੁਰੂ ਨਾਨਕ ਸਾਹਿਬ ਬਚਨ ਕਰਦੇ ਧੀਰਜ, ਹਰ ਬੰਦੇ ਕੋਲ ਧੀਰਜ ਨਹੀਂ ਹੈ। ਤੇ ਬੰਦਾ ਜਦੋਂ ਦੂਜੇ ਨੂੰ ਧੀਰਜ ਦਿੰਦਾ, ਇੱਥੇ ਮੈਂ ਰੁਕਣਾ ਚਾਹੁੰਦਾ ਇੱਕ ਮਿੰਟ ਹੋਰ। ਜਦੋਂ ਕੋਈ ਪ੍ਰਾਣੀ ਕਾਲਵਾਸ ਹੁੰਦਾ ਤੇ ਉਹਦੇ ਲਈ ਅਰਦਾਸ ਕਰਨ ਲਈ ਗੁਰੂ ਘਰ ਆਉਂਦੇ ਹਾਂ, ਅਸੀਂ ਆਉਂਦੇ ਹਾਂ ਨਾ, ਅਰਦਾਸ ਹੁੰਦੀ ਵੀ ਕਰਦੇ ਵੀ ਹਾਂ। ਉਦੋਂ ਇੱਕ ਇਹ ਵੀ ਕੀਤਾ ਜਾਂਦਾ ਕਿ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਕਈ ਵਾਰੀ ਗਏ ਪ੍ਰਾਣੀ ਨੂੰ ਸ਼ਰਧਾਂਜਲੀ ਦਾ ਭਾਵ ਅਰਥ ਹੈ ਸ਼ਰਧਾ ਦੀ ਬੁੱਕ। ਸ਼ਰਧਾਂਜਲੀ ਦਾ ਅਰਥ ਹੈ ਸ਼ਰਧਾ ਦੀ ਬੁੱਕ, ਕਿਉਂਕਿ ਅੰਜੁਲ ਬੁੱਕ ਨੂੰ ਕਹਿੰਦੇ ਨੇ। ਸ਼ਰਧਾਂਜਲੀ ਦੋ ਲਫ਼ਜ਼ਾਂ ਦਾ ਜੋੜ ਹੈ, ਸ਼ਰਧਾ ਦੀ ਬੁੱਕ। ਹੁਣ ਸ਼ਰਧਾਂਜਲੀ ਉਹ ਬੰਦਾ ਭੇਟ ਕਰਿਆ ਜਿਹਦੇ ਜੀਵਨ ਵਿੱਚ ਸ਼ਰਧਾ ਹੈ ਹੀ ਨਹੀਂ, ਪਰ ਉਹ ਤੇ ਬੁੱਕਾਂ ਦੀਆਂ ਬੁੱਕਾਂ ਹੀ ਭਰ ਭਰ ਕੇ ਵੰਡ ਰਿਹਾ, ਉਹ ਕਿੱਥੋਂ ਆ ਗਈ? ਸ਼ਰਧਾ ਕਿੱਥੋਂ ਆ ਗਈ? ਏਦਾਂ ਹੀ ਧੀਰਜ ਹੈ। ਆਮ ਮਨੁੱਖ ਜਦੋਂ ਧੀਰਜ ਦਿੰਦਾ ਦੂਜਿਆਂ ਨੂੰ ਤੇ ਧੀਰਜ ਆਉਂਦੀ ਨਹੀਂ ਹੈ, ਧੀਰਜ ਨਹੀਂ ਆਉਂਦੀ। ਫਿਰ ਧੀਰਜ ਕਿਹਨਾਂ ਦੀ ਦਿੱਤੀ? ਜੀਵਨ ਵਿੱਚ ਆਉਂਦੀ ਹੈ। ਬਚਨ ਪੜ੍ਹੋ, ਜਾਂਕੀ ਧੀਰਕ ਇਸ ਮਨੇ ਸਦਾਰੇ। ਜਦੋਂ ਗੁਰੂ ਮਨੁੱਖ ਨੂੰ ਧੀਰਜ ਦਿੰਦਾ ਹੈ ਨਾ ਪਿਆਰੇ, ਗੁਰੂ ਦੀ ਦਿੱਤੀ ਧੀਰਜ ਜਿਹੜੀ ਏ ਮਨ ਨੂੰ ਸੁਧਾਰ ਦਿੰਦੀ ਹੈ, ਟਿਕਾ ਦਿੰਦੀ ਹੈ, ਮਨ ਨੂੰ ਠਾਹਰ ਦਿੰਦੀ ਹੈ, ਸ਼ਾਂਤੀ ਦਿੰਦੀ ਹੈ। ਮਨ ਦੇ ਉੱਤੇ ਅਸਰ ਹੁੰਦਾ ਜਦੋਂ ਗੁਰੂ ਧੀਰਜ ਦੇ, ਜਾਂ ਫਿਰ ਕੋਈ ਰੱਬੀ ਰੂਹ ਪਿਆਰਾ ਗੁਰਮੁਖ ਕਿਸੇ ਨੂੰ ਧੀਰਜ ਦੇਵੇ। ਜਿਹਦੇ ਪਾਸ ਧੀਰਜ ਹੈ ਤਾਂ ਧੀਰਜ ਆਉਂਦੀ। ਅੱਜ ਗੁਰੂਦੇਵ ਬਚਨ ਕਰਦੇ ਨੇ ਕਿ ਜੱਤ ਦਾ ਪਹਾਰਾ ਦੁਕਾਨ ਸੁਨਾਰ ਦੀ, ਤੇ ਉੱਥੇ ਸੁਨਿਆਰ ਕਿਹੜਾ ਹੋਵੇ ਦੁਕਾਨ ਦੇ ਵਿੱਚ? ਉਹ ਹੈ ਧੀਰਜ ਹੋਵੇ। ਪੈਸੇ ਤੇ ਧਰਮ ਦੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਅਨੰਤ ਸ਼ਬਦਾਂ ਵਿੱਚ ਜ਼ਾਹਰ ਕੀਤੀ ਹੈ। ਇਹ ਵੀ ਧਰਮ ਦੀ ਹੀ ਪਰਿਭਾਸ਼ਾ, ਖਿਆਲ ਕਰਨਾ, ਧਿਆਨ ਨਾਲ ਸਰਵਣ ਕਰਨਾ। ਜਦ ਗੁਰੂਦੇਵ ਨੂੰ ਇਹ ਕਹਿ ਕੇ ਜਨੇਊ ਪਹਿਨਾਉਣ ਦਾ ਆਹਰ ਕੀਤਾ ਗਿਆ ਸੀ ਨਾ ਕਿ ਬੇਟਾ ਜਵਾਨ ਹੋ ਗਿਆ, ਹੁਣ ਇਹ ਹੋਰ ਤੇ ਕੋਈ ਕੰਮ ਕਰਦਾ ਨਹੀਂ, ਇਹਨੂੰ ਧਰਮ ਵਿੱਚ ਆਪਣੇ ਇਮਾਨ ਵਿੱਚ ਲਿਆ, ਤੇ ਮੇਰੇ ਸਤਿਗੁਰਾਂ ਨੇ ਉਦੋਂ ਧਰਮ ਦੀ ਪਰਿਭਾਸ਼ਾ ਦੱਸੀ ਸੀ ਕਿ ਭਾਈ ਮੈਂ ਜਨੇਊ ਪਹਿਨਣ ਤੋਂ ਇਨਕਾਰ ਨਹੀਂ ਕਰਦਾ, ਪਹਿਨਾ ਦਿਓ। ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਬਾਬੇ ਨੇ ਕਿਹਾ ਮੈਂ ਨਹੀਂ ਜਨੇਊ ਪਾਉਣਾ, ਬਾਬੇ ਨੇ ਕਿਹਾ ਸੀ ਪਾ ਦੇ ਪੰਡਿਤ, ਪਰ ਜਿਹੜਾ ਮੈਂ ਤੈਨੂੰ ਕਹਿਣਾ ਉਹ ਜਨੇਊ ਪਾ। ਆ ਜਨੇਊ ਨਾ ਪਾਈ ਚੌਂਕੜ ਮੁੱਲ ਅਣਾਇਆ, ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ। ਮੈਂ ਨਹੀਂ ਇਹ ਪਾਉਣਾ, ਇਹ ਚਾਰ ਕੌਡੀਆਂ ਦਾ ਸੂਤ ਦਾ ਧਾਗਾ ਲਿਆ ਕੇ ਮੇਰੇ ਗਲੇ ਵਿੱਚ ਪਾਏਗਾ, ਇਹ ਮੈਂ ਨਹੀਂ ਜੇ ਪਾਉਣਾ, ਕਿਉਂਕਿ ਇਹ ਪਾ ਕੇ ਜਿਹੜੀ ਤੂੰ ਸਿੱਖਿਆ ਦੇਣੀ, ਮੈਂ ਤੇਰੀ ਸਿੱਖਿਆ ਮੰਨਣੀ ਕੋਈ ਨਹੀਂ। ਜਨੇਊ ਪਾ ਕੇ ਬਿਪਰ ਸਿੱਖਿਆ ਪਤਾ ਕੀ ਦਿੰਦਾ ਬ੍ਰਾਹਮਣ? ਚੌਂਕੜ ਮੋਲਿਆ ਨਾਇਆ ਬਹਿ ਚੌਂਕੇ ਪਾਇਆ ਸਿੱਖਾ, ਸਿੱਖਿਆ ਦਿੰਦਾ ਕੰਨ ਵਿੱਚ, ਕੰਨ ਚੜਾਈਆ ਸਿੱਖਿਆ, ਕੰਨ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਸਤਿਗੁਰੂ ਸਮਝਾਉਂਦੇ ਬਿਪਰ ਤੂੰ ਮੇਰੇ ਕੰਨ ਵਿੱਚ ਸਿੱਖਿਆ ਦੇਂਗਾ ਜਨੇਊ ਪਹਿਨਾ ਕੇ, ਕਿ ਅੱਜ ਤੋਂ ਬਾਅਦ ਨਾਨਕ ਤੇਰਾ ਗੁਰੂ ਬ੍ਰਾਹਮਣ ਥੀਆ ਦਾ ਮਤਲਬ ਹੈ ਬ੍ਰਾਹਮਣ ਹੋਇਆ। ਉਹਦੇ ਸੈਂਕੜੇ ਸਾਲ ਪਹਿਲਾਂ ਕਬੀਰ ਜੀ ਨੇ ਵੀ ਇਹ ਕਰਮ ਏਦਾਂ ਹੀ ਕੀਤਾ ਸੀ। ਬਾਬਾ ਕਬੀਰ ਜੀ ਕਹਿੰਦੇ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰਨਾ। ਰੱਬ ਦੀ ਇਬਾਦਤ ਕਰਨ ਵਾਲੇ ਜਿਹੜੇ ਰੱਬੀ ਬੰਦੇ ਨੇ ਉਹਨਾਂ ਦਾ ਗੁਰੂ ਬ੍ਰਾਹਮਣ ਨਹੀਂ ਹੋ ਸਕਦਾ। ਸਾਹਿਬ ਸਮਝਾਉਂਦੇ ਵੀ ਅਸੂਦ ਦਾ ਧਾਗਾ ਮੈਂ ਪਹਿਨਾ ਤੇ ਤਾਂ ਜਿਹੜਾ ਤੂੰ ਉਪਦੇਸ਼ ਦੇਣਾ ਉਹਨੂੰ ਮੰਨ ਲਵਾਂ। ਗੱਲ ਤੇ ਪ੍ਰਮੁੱਖ ਉਪਦੇਸ਼ ਦੀ ਹੈ, ਪਰ ਮੈਂ ਤੇਰੀ ਸਿੱਖਿਆ ਨਹੀਂ ਮੰਨਣੀ ਕਿਉਂਕਿ ਮੇਰਾ ਗੁਰੂ ਬ੍ਰਹਮਣ ਨਹੀਂ ਹੋ ਸਕਦਾ। ਅੱਜ ਗੁਰੂਦੇਵ ਦੇ ਰਹੱਸਮਈ ਲਫ਼ਜ਼ ਵਿਚਾਰ ਪਾਕ ਪਵਿੱਤਰ ਬਚਨ ਸਮਝੀਏ। ਜੱਤ ਦੀ ਪਹਾਰਾ ਦੁਕਾਨ ਤੇ ਵਿੱਚ ਧੀਰਜ ਸੁਨਿਆਰ। ਅਸਲ ਵਿੱਚ ਜਿਹੜਾ ਜੱਤ ਹੈ ਨਾ, ਉਥੋਂ ਹੀ ਧੀਰਜ ਪੈਦਾ ਹੋਣੀ ਹੈ। ਜੱਤ ਤੋਂ ਹੀ ਧੀਰਜ ਨੇ ਜਨਮ ਲੈਣਾ। ਤੇ ਜੇ ਨਹੀਂ, ਉਹ ਵੀ ਕਿਹੜਾ ਪਾਉਣਾ ਚਾਹੁੰਦੇ ਸਨ? ਗੁਰੂ ਨਾਨਕ ਸਾਹਿਬ ਕਿਹਾ ਸੀ ਨਾ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੋਵਨ। ਜੱਤ ਆ ਗਿਆ ਨਾ, ਜੱਤ ਦੀਆਂ ਗੰਢਾਂ ਤੇ ਵਟਕਾ ਦਾ ਹੋਵੇ ਸੱਤ ਦਾ। ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸੱਤ ਵਟ, ਇਹ ਜਣੇ ਉਹ ਜੇਈ ਕਾ ਹਈ। ਹਈ ਦਾ ਅਰਥ ਕੀ ਕਰੀਏ? ਹਈ ਦਾ ਮਤਲਬ ਹੈ ਵਿਪਰ ਤੇਰੇ ਕੋਲ ਹੈਗਾ, ਤੇ ਜੇ ਹੈਗਾ ਤੇ ਘੱਤ, ਘੱਤ ਦਾ ਮਤਲਬ ਹੈ ਪਾ ਦੇ। ਜੇ ਤੇਰੇ ਕੋਲ ਆ ਸ਼ੁਭ ਗੁਣਾ ਦਾ ਜਨੇਊ ਹੈ ਦਇਆ ਦਾ, ਹੁਣ ਦਇਆ ਦੀ ਕਪਾਹ ਕਿਤੇ ਨਹੀਂ ਉੱਗਦੀ। ਦਇਆ ਦੀ ਕਪਾਹ ਕਦੇ ਆਪਨੇ ਉਗਾਈ ਹੋਵੇ, ਦੇਖੀ ਹੋਵੇ, ਸੁਣੀ ਹੋਵੇ ਕਿ ਦਇਆ ਦੀ ਕਪਾਹ ਹੁੰਦੀ ਹੈ? ਦਇਆ ਤੇ ਇੱਕ ਗੁਣ ਹੈ ਜੀ, ਪਰ ਇਹ ਦਇਆ ਉਹ ਹੈ ਜਿਹਦੇ ਵਿੱਚੋਂ ਧਰਮ ਦਾ ਜਨਮ ਹੁੰਦਾ। ਜਿਸ ਮਨੁੱਖ ਦੀ ਹਯਾਤੀ ਵਿੱਚ ਦਇਆ ਨਹੀਂ, ਮਾਫ ਕਰਨਾ, ਆਪ ਗੁਰੂ ਨਾਨਕ ਦੀ ਸੋਭਤ ਸੰਗਤ ਵਿੱਚ ਪਿਆਰਿਓ ਬੈਠੇ ਹੋ, ਗੁਰੂ ਨਾਨਕ ਦੇ ਪਿਆਰੇ ਪਰਮ ਗੁਰਸਿੱਖ ਹੋ ਤੁਸੀਂ, ਗੁਰੂ ਉਪਦੇਸ਼ ਨਾਲ ਜੁੜੇ ਹੋਏ ਸਰੋਤੇ ਹੋ ਤੁਸੀਂ ਪਿਆਰੇ ਹੋ, ਜਿੱਥੇ ਦਇਆ ਨਹੀਂ ਉੱਥੇ ਕਦੇ ਧਰਮ ਨਹੀਂ ਹੋ ਸਕਦਾ। ਇਹਨੂੰ ਏਦਾਂ ਸਮਝੋ ਕਿ ਅੱਜ ਦਾ ਜਿਹੜਾ ਧਰਮ ਹੈ ਨਾ, ਦਇਆ ਤੋਂ ਬਿਨਾ, ਉਹ ਏਦਾਂ ਹੈ ਕਿ ਮਾਂ ਤੋਂ ਬਿਨਾ ਹੀ ਅਸੀਂ ਬੱਚਾ ਜੰਮਣ ਦਾ ਯਤਨ ਭਏ ਕਰਦੇ ਹਾਂ। ਕਿਉਂਕਿ ਦਇਆ ਪਤਾ ਕੀ ਹੈ ਜੀ? ਮਾਂ ਹੈ। ਇਹ ਦਇਆ ਮਾਂ ਨੇ ਹੀ ਧਰਮ ਨੂੰ ਜਨਮ ਦੇਣਾ। ਇਹ ਤੇ ਗੁਰੂ ਨਾਨਕ ਸਾਹਿਬ ਖੁਦ ਸਾਨੂੰ ਗਿਆਨ ਦੇ ਗਏ ਨੇ, ਜੋ ਵਿਚਾਰ ਆਪ ਸਰਵਣ ਕਰ ਚੁੱਕੇ ਹੋ। ਧੌਲ ਧਰਮ ਦਇਆ ਕਾ ਪੂਤ, ਪੂਤ ਦਾ ਮਤਲਬ ਹੈ ਪੁੱਤਰ। ਧਰਮ ਜਿਹੜਾ ਗੁਰੂ ਨਾਨਕ ਸਾਹਿਬ ਬਚਨ ਕਰਦੇ, ਦਇਆ ਦਾ ਪੁੱਤਰ ਹੈ, ਤੇ ਦਇਆ ਮਾਂ ਹੋਏਗੀ ਤਾਂ ਹੀ ਧਰਮ ਪੁੱਤਰ ਜਨਮ ਲੈ। ਤੇ ਜਿਸ ਜੀਵਨ ਵਿੱਚ ਦਇਆ ਹੀ ਨਹੀਂ ਹੈ, ਉੱਥੇ ਧਰਮ ਕਿੱਥੋਂ ਆਏਗਾ? ਇਸ ਲਈ ਜਿੱਥੇ ਜੱਤ ਹੈ, ਜੱਤ ਦਾ ਮਤਲਬ ਹੈ ਆਪਣੇ ਜਿਹੜੇ ਇੰਦਰੇ ਨੇ, ਇਹਨਾਂ ਨੂੰ ਵਿਕਾਰਾਂ ਵੱਲੋਂ ਰੋਕਣਾ, ਵਿਕਾਰਾਂ ਵੱਲੋਂ ਰੋਕਣਾ ਇਹਨਾਂ ਨੂੰ। ਤੇ ਜੇ ਨਹੀਂ ਰੋਕ ਪਾਇਆ ਤੇ ਕੇਵਲ ਕਹਿਣ ਮਾਤਰੀ ਕਹਿ ਕੇ ਮੈਂ ਜਤੀ ਹਾਂ। ਜੇ ਰੋਕ ਲਿਆ ਤੇ ਵਾਕਿਆ ਹੀ ਗੁਰਮਤ ਅਨੁਸਾਰ ਜਤੀ ਹੈ, ਨਹੀਂ ਰੋਕ ਪਾਇਆ ਤੇ ਜਤੀ ਨਹੀਂ। ਜਤ ਤੋਂ ਫਿਰ ਧੀਰਜ ਪੈਦਾ ਹੁੰਦੀ ਹੈ, ਧੀਰਜ। ਧੀਰਜ ਜਿਹੜਾ ਉਹ ਸੁਨਿਆਰ ਬਣਾ। ਐਹਰਨ ਮਤ, ਐਰਨ ਇਹ ਠੋਸ ਲੋਹੇ ਦਾ ਇੱਕ ਟੁਕੜਾ, ਜਿੱਥੇ ਜਿਹਦੇ ਉੱਪਰ ਵਦਾਨ ਤੇ ਹਥੌੜੇ ਦੀਆਂ ਪਤਾ ਨਹੀਂ ਕਿੰਨੀਆਂ ਸੱਟਾਂ ਪੈਂਦੀਆਂ ਨੇ। ਗੁਰੂ ਨਾਨਕ ਸਾਹਿਬ ਬਚਨ ਕਰਦੇ ਆਪਣੀ ਮਤ ਨੂੰ ਕੀ ਬਣਾ? ਐਰਨ, ਐਹਰਨ ਮਤ वेद हथियार, वेद लफज जदों पढ़ते हैं ना ध्यान नाल इहदी बणतर देख लियो पे रहे हो, दद्दे थले जिहड़ा औंकड़ आ गया ये औंकड़ ने दस दिता है, बोलता तो है नहीं ना वेद, औंकड़ बोलिया तो नहीं, फिर ये फालतू नहीं है, ये एक निशानी है कि वेद एक वचन, ते जे औंकड़ ना दद्दे थले होवे ते फिर ये बहुवचन है, फिर चार इहदा अर्थ होना सी चार वेद, क्योंकि वेद किन्ने ने जी चार, फिर इहदा अर्थ वेद का बनना सी चार वेद। हुण एक वचन लफज है वेद का, इत्थे अर्थ है जी ज्ञान, वेद का अर्थ ज्ञान। अहरन मत, मत नू बना अहरन, ते वेद जिहड़ा ज्ञान है ना इनू बना हथियार, दा मतलब है हथौड़ा। हथौड़ा कद है जी, अहरन मत वेद हथियार, हथौड़ा है ज्ञान दा। पौ खला, पौ कहिंदे ने गुरु प्यारियो डर नो, डर जिस मनुख दे जीवन विच रब ते गुरु दा डर नहीं ना, ओदे अंदर दुनिया दा डर है, ओदे अंदर दुनिया दा डर है, ते दुनिया दा सहम जेड़ा है, दुनिया दा डर जेड़ा है जीवन नो मलीन करदा है, गंदियां ते मैला कर देंदा है। धन गुरु अमरदास सचे पातशाह महाराज का बचन पढ़ो कदे, नितनेम दी वाणी आनंद साहब विच, उत्थे इस दुनियावी सहम का ही जिक्र किया, सह सह जियो मलीन है, दुनिया के सहसिया नाले जीवन मैला हो जाता है, मलीन गंदा हो जाता है, लेकिन जिथे रब ते गुरु का डर टिकदा जीवन विच वो जीवन पवित्र हो जाता है, पाक हो जाता है। असी जिन्हें गुरु के प्यारे गुरसिख आप बैठे हो, गृहस्थी हो, शादी हुई है ना, चार लावां पढ़िया सी, लावां दे विच सुनिया सी निर्मल भौ पाया हर गुण गाया, ये निर्मल भाव की है पवित्र डर रब दा, ते जे डर पवित्र है जिस जीवन विच रब दा गुरु दा डर, एक होर बेनती करा मैं, जे गुरु दा डर होएगा रब दा डर होएगा ते रब दा डर इस गल दा प्रतीक है साडे अंदर रब लई ते गुरु लई प्रेम होएगा। दुनियावी उदाहरण देख लो, जेड़ा बच्चा बाप तो डरदा है ना वो बाप दा सत्कार करदा, जेड़ा नहीं डरदा वो बापू दा सत्कार नहीं करदा, जेड़ा रब तो नहीं डरदा वो रब नू प्यार नहीं करदा, जेड़ा गुरु तो नहीं डरदा वो गुरु नू भी प्रेम नहीं करदा। इत्थे भाव की है, डर रब दा डर, बल्कि गुरु अंगद देव सचे पातशाह महाराज ते बचन कर दे, रब दा डर है ना जेड़ा जीवन विच ही समझ ले रब दे चरण ने, रब दा डर की है ए रब दे चरण ने, पै के चरण कर हथा नू कहंदे ने, कर भाव के लोइन सुरत करे नानक कह सियाणी इव कंत मिलावा होए। पर इत्थे गुरुदेव समझा रहे भाई असल विच मत नू अहरन बना, ज्ञान दा हथौड़ा पकड़, ਤੇ ਰੱਬ ਦੇ ਡਰ ਦੀ ਖਲਾ,
1: ਖਲਾ ਹੁੰਦੀ ਹੈ ਜੇ ਸੁਨਿਆਰ ਦੇ ਕੋਲ ਧੁਕਣੀ।
0: ਧੁਕਣੀ ਦੀ ਵਿਆਖਿਆ ਕਿਵੇਂ ਕਰੀਏ, ਉਹ ਨਲਕੀ ਜਿਹੀ ਉਹਦੇ ਕੋਲ ਹੁੰਦੀ ਹੈ, ਕੁਠਾਲੀ ਦੇ ਵਿੱਚ ਉਹਨੇ ਕੁਛ ਕੋਲੇ ਰੱਖੇ ਹੁੰਦੇ ਨੇ ਤੇ ਉਹਨੂੰ ਧੁਖਾ ਕੇ ਜਦੋਂ ਉਹ ਫੂਕ ਮਾਰਦਾ ਨਾ ਧੁਕਣੀ ਨਾਲ ਤੇ ਉਹ ਕੋਲਾ ਮੰਗਦਾ, ਜਿਹਦੇ ਉੱਤੇ ਰੱਖ ਕੇ ਢੇਲੀ ਸੋਨੇ ਦੀ ਉਹਨੂੰ ਢਾਲਦਾ ਸੁਹਾਕੇ ਦੀ ਮਦਦ ਨਾਲ, ਉਹ ਹੈ ਜੀ ਧੁਕਣੀ। ਭਉ ਖਲਾ, ਰੱਬ ਦੇ ਡਰ ਦੀ ਧੁਕਣੀ। ਅਗਨ, ਕਿਉਂਕਿ ਉਹਦੇ ਲਈ ਅੱਗ ਵੀ ਚਾਹੀਦੀ ਹੈ। ਅੱਗ ਕਾਹਦੀ ਹੋਵੇ, ਤਪ ਤਾਓ, ਰੱਬ ਦੀ ਇਬਾਦਤ ਪ੍ਰੇਮਾ ਭਗਤੀ ਦੀ ਅੱਗ ਹੋਵੇ। ਹੁਣ ਦੋਨਾਂ ਪੰਕਤੀਆਂ ਨੂੰ ਮਿਲਾ ਕੇ ਮੈਂ ਵਿਚਾਰ ਅਰਥ ਕਰਦਾ। ਅਕਰੀ ਅਸਲ ਦੇ ਵਿੱਚ ਗੁਰਦੇਵ ਸਮਝਾਉਂਦੇ, ਭਾਈ ਮਨ ਦੀ ਘਾੜਤ ਘੜਨੀ ਹੈ, ਘੜੀਏ ਸੁਰਤ ਮਤ ਮਨ ਬੁੱਧ। ਇੱਥੇ ਗਹਿਣੇ ਨਹੀਂ ਘੜਨੇ ਸੁਨਾਰ ਦੀ ਤਰ੍ਹਾਂ, ਇੱਥੇ ਉਹ ਜੁਗਤ ਦੱਸ ਰਹੇ ਕਿ ਮਨ ਨੂੰ ਕਿਵੇਂ ਘੜਨਾ। ਕਈ ਵਿਦਵਾਨਾਂ ਨੇ ਇਸ ਜਪ ਦੀ ਪੌੜੀ ਨੂੰ ਸਾਰੇ ਜਪ ਦਾ ਸਾਰ ਦੱਸਿਆ, ਨਰੋਰ ਸਾਰ। ਤੇ ਮੇਰੇ ਗੁਰਦੇਵ ਸਮਝਾਉਂਦੇ ਨੇ, ਭਉ ਦੀ, ਨਿਰਮਲ ਭਉ ਦੀ ਧੁਕਣੀ, ਤਪ ਦੀ ਅੱਗ। ਬਾਬਾ ਕਬੀਰ ਜੀ ਦਾ ਵੀ ਜ਼ਿਕਰ ਕੀਤਾ, ਅੱਗ ਦਾ ਮੇਰੇ ਜ਼ਿਹਨ ਵਿੱਚ ਆਇਆ। ਇਹਨੂੰ ਬਾਬਾ ਕਬੀਰ ਜੀ ਨੇ ਬ੍ਰਹਮ ਅਗਨ ਕਿਹਾ। ਸੇਵਾ ਕਰਨੀ ਵੀ ਤਪਾਂ ਸਿਰ ਤਪੀ ਹੈ, ਗੁਰਬਾਣੀ ਪੜ੍ਹਨੀ ਵੀ ਤਪਾਂ ਸਿਰ ਤਪ ਹੈ, ਇਹੀ ਤਪ ਹੈ ਜੋ ਹਰ ਗੁਰੂ ਦਾ ਸਿੱਖ ਕਰਦਾ ਗੁਰੂ ਕੇ ਪਿਆਰੇ। ਭਉ ਖਲਾ ਅਗਨ ਤਪਤਾਓ, ਇਸ ਅੱਗ ਦਾ ਜ਼ਿਕਰ ਕੀਤਾ ਤਪੱਸਿਆ ਦੀ, ਭਗਤੀ ਦੀ, ਰੱਬੀ ਗੁਣ ਗਾਣ ਦੀ ਅੱਗ। ਇਹਨੂੰ ਜੀਵਨ ਦੀ ਬ੍ਰਹਮ ਅਗਨ ਵੀ ਕਿਹਾ। ਬ੍ਰਹਮ ਅਗਨ ਸਹਿਜੇ ਪਰ ਜਾਰੀ, ਇੱਕ ਚੋਟ ਸਿਜਾਇਆ। ਇਹਨੂੰ ਬਾਬਾ ਕਬੀਰ ਜੀ ਨੇ ਬ੍ਰਹਮ ਅਗਨ ਕਿਹਾ। ਬ੍ਰਹਮ ਅਗਨ ਤਪ ਦੀ ਭਗਤੀ ਦੀ ਅੱਗ, ਰੱਬ ਦੇ ਪਵਿੱਤਰ ਡਰ ਦਾ ਧੁਕਣੀ, ਗਿਆਨ ਦਾ ਹਥੌੜਾ, ਐਹਰਨ ਆਪਣੀ ਮਤ ਨੂੰ ਬਣਾ, ਧੀਰਜ ਸੁਨਾਰ ਹੋਵੇ ਤੇ ਜਤ ਦੀ ਦੁਕਾਨ ਹੋਵੇ। ਇੱਦਾਂ ਵੀ ਕਹਿ ਸਕਦੇ ਹਾਂ, ਜਤ ਤੋਂ ਧੀਰਜ ਜਨਮ ਲਏਗੀ, ਫਿਰ ਇਹ ਜਿਹੜੀ ਮਤ ਦੇ ਵਿੱਚ ਗੁਰੂ ਦਾ ਦਿੱਤਾ ਗਿਆਨ ਹੈ, ਇਹ ਵੀ ਗੁਰਮਤ ਦੀ ਮਤ ਹੋਏਗੀ, ਮਾਮੂਲੀ ਮਤ ਨਹੀਂ ਇਹ ਹੋਏਗੀ ਜਿਹਦੇ ਉੱਤੇ ਗਿਆਨ ਦਾ ਦੌੜਾ ਚੱਲ ਰਿਹਾ। ਤੋ ਗੁਰੂ ਕੇ ਪਿਆਰਿਓ, ਇਹ ਸਾਰਾ ਸਮਾਨ ਇਕੱਠਾ ਕਰਨ ਤੋਂ ਬਾਅਦ ਸਾਹਿਬ ਸਮਝਾਉਂਦੇ, ਭਾਂਡਾ ਪਾਓ, ਇਹਦੇ ਵਿੱਚ ਢਾਲਣਾ ਉਹ ਭਾਂਡਾ। ਉਹ ਕੁਠਾਲੀ ਕੀ ਹੈ? ਭਾਵ ਦਾ ਮਤਲਬ ਹੈ ਪ੍ਰੇਮ, ਪ੍ਰੇਮ ਦਾ ਭਾਂਡਾ, ਅੰਮ੍ਰਿਤ ਤਿੱਤ ਢਾਲ, ਸੁਨਾਰ ਤੇ ਸੋਨਾ ਢਾਲ ਕੇ ਗਾਲ ਕੇ ਗਹਿਣੇ ਬਣਾਉਂਦਾ ਨਾ, ਤੂੰ ਸ਼ਬਦ ਲੈਣਾ ਗੁਰਸਿੱਖਾ। ਬਚਨ ਅੱਗੇ ਹੈ, ਘੜੀਏ ਸ਼ਬਦ ਸੱਚੀ ਟਕਸਾਲ। ਜਿੱਥੇ ਆਪ ਬੈਠੇ ਹੋ ਇਹੀ ਟਕਸਾਲ ਹੈ, ਹੋਰ ਕੋਈ ਟਕਸਾਲ ਨਾ ਢੂੰਡਣੀ, ਇਹੀ ਹੈ ਜਿੱਥੇ ਆਪ ਬੈਠੇ ਹੋ। ਸ਼ਬਦ ਨਾਲ ਹੀ ਮਨ ਦੀ ਘਾੜਤ ਘੜੀ ਜਾਣੀ ਹੈ। ਤੇ ਸਾਡਾ ਪ੍ਰਮੁੱਖ ਕਬੀਰ ਜੀ ਕਹਿੰਦੇ ਕੰਮ ਮਨ ਨਾਲ ਹੀ ਹੈ। ਸਮਾਂ ਹੋ ਗਿਆ ਜੀ, ਮੈਂ ਇੱਕੋ ਹੀ ਪੰਕਤੀ ਬਾਕੀ ਸਮਾਪਤੀ ਕਰਨ ਲੱਗਾ। ਭਉ ਖਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ੍ਹਾਂ ਉੱਤੇ ਸਵੱਲੀ ਨਿਗਾਹ ਫਿਰ ਪਾਰ ਬ੍ਰਹਮ ਪਰਮੇਸ਼ਵਰ ਦੀ ਹੁੰਦੀ ਇਹਨਾਂ ਬਖਸ਼ ਕਰਮ ਬਖਸ਼ ਦੀ ਨਿਗਾਹ ਅਸਲ ਵਿੱਚ ਜਿਹੜੀ ਉਹਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਦੇ ਨੇ ਹੇ ਨਾਨਕ ਆਖੋ ਨਦਰੀ ਨਦਰ ਨਿਹਾਲ ਹੋ ਜਾਂਦੇ ਉਹ ਇਮਾਨ ਵਾਲੇ ਧਰਮ ਵਾਲੇ ਹੱਕ ਸੱਚ ਤੱਕ ਪਹੁੰਚਣ ਵਾਲੇ ਜਿੱਥੇ ਸੱਚ ਖੰਡ ਵਸੈ ਨਿਰੰਕਾਰ ਜਿੱਥੇ ਸੱਤ ਹੀ ਸੱਤ ਹੈ ਸ਼ਮਾ ਕਰਨਾ ਇਹਦਾ ਵਿਸਥਾਰ ਮੈਂ ਪੂਰਾ ਨਹੀਂ ਕਰ ਪਾਇਆ ਕਿਉਂਕਿ ਸਮਾਂ ਹੋ ਗਿਆ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਤਸੰਗ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕਾਹਲੀ ਹੁੰਦੀ ਹੈ ਕਿਉਂਕਿ ਖਾਲਸਾ ਸਕੂਲ 2 ਵਜੇ ਪੂਰਾ ਚਾਹੁੰਦੇ ਨੇ 1 ਮਿੰਟ ਵੀ ਅੱਗੇ ਪਿੱਛੇ ਨਹੀਂ ਖਿਮਾ ਚਾਹੁੰਦੇ ਇਸ ਗੱਲ ਲਈ ਇਹ ਸਨ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਖੁਸ਼ ਦਿਲ ਜਿਨ੍ਹਾਂ ਨੇ ਪਿਛਲੇ 2 ਹਫ਼ਤੇ ਇਲਾਹੀ ਬਾਣੀ ਦੀ ਕਥਾ ਸਰਵਣ ਕਰਵਾਈ ਹੈ ਸਾਨੂੰ ਉਹਨਾਂ ਦਾ ਹਾਰਦਿਕ ਧੰਨਵਾਦ ਅਤੇ ਮੈਂ ਹੁਣ ਭਾਈ ਸਾਹਿਬ ਪਰਮਨੀਤ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹਨੂੰ ਸਨਮਾਨ ਕੀਤਾ ਜਾਵੇ ਫੋਨ ਚਾਹੀਦਾ ਨਾ ਉਹਦੇ ਨੰਬਰ ਭੇਜ ਥੱਲੇ ਜਿਹੜਾ ਹਾਂਜੀ ਕਿਸੇ ਦੀ ਕਾਰ ਹੈਗੀ ਹੈ ਜੀ ਇਹਦੇ ਥੱਲੇ ਉਹਨਾਂ ਨੇ ਸਾਰੇ ਰਾਹ ਰੋਕ ਲਾਇਆ ਹੈਗੇ ਜਾ ਕੇ ਜਿਹਨੇ ਵੀ ਲਾਈ ਹੈਗੀ ਆ ਕਿਰਪਾ ਕਰਕੇ ਉਹ ਸੇਵਾ ਕਰਿਓ ਜਾ ਕੇ ਉਹਨਾਂ ਨੇ ਜਾਣ ਤੋਂ ਰੋਕਿਆ ਆਪਾਂ ਸਾਰਿਆਂ ਨੂੰ ਹੀ ਉੱਥੇ ਰਾਹ ਨਹੀਂ ਹੈਗਾ ਲੰਘਣ ਨੂੰ ਅਤੇ ਇਹਦੀ ਵੀ ਹੈਗੀ ਕਾਰ ਹੁਣ ਜਾ ਕੇ ਕਰ ਦਿਓ ਜੀ ਸੋ ਆਓ ਜੀ ਕਹਿੰਦੀ ਜੀ
3: ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
2: ਸੋ ਹਾਰਦਿਕ ਧੰਨਵਾਦ ਭਾਈ ਸਾਹਿਬ ਪਰਮਨੀਤ ਸਿੰਘ ਜੀ ਸਲੋਕ ਪੜ੍ਹ ਲਈਏ ਅਤੇ ਨਾਲ ਅਰਦਾਸ ਹਾਂਜੀ ਪਾਣੀ ਇੱਥੇ ਆ ਜਾਓ
3: ਮਾਤਾ ਸਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗ

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੋ, ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ, ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੇ ਉੱਠ, ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਸਵਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ਼ ਸਤਿਗੁਰੂ ਜੀ, ਆਪ ਜੀ ਨੇ ਮਹਾਨ ਬਖਸ਼ਿਸ਼ ਮਿਹਰਾਮਤ ਕੀਤੀ, ਅੱਜ ਐਤਵਾਰ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਸਿੱਖ ਗੁਰਦੁਆਰਾ ਸੈਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਬੜੀ ਸ਼ਰਧਾ ਭਾਵਨਾ ਪਿਆਰ ਸਹਿਤ ਆਪ ਜੀ ਕੇ ਦਰ ਘਰ ਦੇ ਸੁੰਦਰ ਦੀਵਾਨ ਸਜਾਏ ਗਏ, ਸਜੇ ਦਰਬਾਰਾਂ ਵਿੱਚ ਆਪ ਜੀ ਕੇ ਅੰਮ੍ਰਿਤ ਬਾਣੀ ਦੇ ਕੀਰਤਨ ਹੋਏ, ਗੁਰਮਤ ਵਿਚਾਰਾਂ ਹੋਈਆਂ, ਗਰੀਬ ਨਵਾਜ਼ ਆਪ ਜੀ ਕੇ ਅਗਾਧ ਬੋਧ ਪਾਣੀ ਪੜ੍ਹਦੇ, ਆਪ ਜੀ ਕੇ ਹਜ਼ੂਰੀ ਵਿੱਚ ਵਿਚਰਦਿਆਂ ਦੱਸ ਰਿਹਾ ਪਾਸੋ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਖਿਮਾ ਕਰ ਦੇਣੀਆਂ, ਸਤਿਗੁਰੂ ਜੀ ਕਿਰਪਾ ਕਰਨੀ, ਅੰਮ੍ਰਿਤ ਵੇਲੇ ਤੋਂ ਜਿਤਨੀਆਂ ਵੀ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ, ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਗਰੀਬ ਨਵਾਜ ਆਪ ਜੀ ਕੇ ਦੱਸ ਰਿਹਾ ਕੀ ਅਰਦਾਸਾਂ ਹਨ, ਸਰਦਾਰ ਕਮਲਜੀਤ ਸਿੰਘ ਵੱਲੋਂ ਸੱਭਿਆਜੀਤ ਵਾਲੀਆ ਤੇ ਰੁਪਾਲੀ ਵਾਲੀਆ ਦੀ ਆਤਮਿਕ ਸ਼ਾਂਤੀ ਦੇ ਅਰਦਾਸ ਹੈ, ਭਾਈ ਹੈਰੀ ਬਸੀਨ ਅਤੇ ਬੱਚਾ ਜੋਸਫ ਫਲੈਮਿੰਗ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ, ਗਰੀਬ ਨਵਾਜ ਸਦਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅਸ਼ਾਨ ਸਿੰਘ ਟੰਬਰ ਦੀ ਤੰਦਰੁਸਤੀ ਦੀ ਅਰਦਾਸ ਅਤੇ ਵਿਦਿਆ ਦੀ ਕਾਮਯਾਬੀ ਦੀ ਅਰਦਾਸ, ਬੀਬੀ ਭਜਨ ਕੌਰ ਜੀ ਨੇ 40 ਪਾਠ ਆਪ ਜੀ ਦੀ ਕਿਰਪਾ ਨਾਲ ਸੁਖਨੀ ਸਾਹਿਬ ਜੀ ਦੇ ਕੀਤੇ, ਸਤਿਗੁਰੂ ਜੀ ਜਿਨ੍ਹਾਂ ਮਨੋਕਾਮਨਾਵਾਂ ਨੂੰ ਲੈ ਕਰਕੇ ਆਪ ਜੀ ਦੇ ਅੱਗੇ ਸਤਿਗੁਰੂ ਜੀ ਪਰਿਵਾਰ ਨੇ ਅਰਦਾਸ ਕੀਤੀ ਹੈ, ਆਪ ਜੀ ਨੇ ਕਿਰਪਾ ਕਰਨੀ, ਮਨੋਕਾਮਨਾ ਸੰਪੂਰਨ ਕਰਨੀਆਂ ਅਤੇ ਅਗਾਂਹ ਵੀ ਬਾਣੀ ਦੇ ਨਾਲ ਜੋੜ ਕੇ ਰੱਖਣਾ। ਪਾਰਸ਼ਦੀਪ ਸਿੰਘ ਨੇ ਆਪ ਜੀ ਨੇ ਕਿਰਪਾ ਕੀਤੀ, ਨਵਾਂ ਟਰੱਕ ਬਖਸ਼ਿਸ਼ ਕੀਤਾ, ਅਰਦਾਸ ਬੇਨਤੀ ਕਰਦੇ ਹਨ ਸਦਾ ਅੰਗ ਸੰਗ ਵਰਤਨਾ। ਬੱਚਾ ਗੁਰਬਾਜ ਸਿੰਘ ਦੇ 12ਵੇਂ ਜਨਮ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਅਰਦਾਸ ਹੈ, ਲੰਮੀ ਆਰਬਲਾ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਮਨਪ੍ਰੀਤ ਸਿੰਘ ਹੈਪੀ 21ਵੇਂ ਜਨਮ ਦਿਨ ਦੀ ਅਰਦਾਸ ਬੇਨਤੀ ਆਪ ਜੀ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਲੰਮੀ ਆਰਬਲਾ ਬਖਸ਼ਿਸ਼ ਕਰਕੇ ਨਵਾਜਣਾ। ਭਾਈ ਵੀਰ ਸਿੰਘ ਅਤੇ ਰਿਸ਼ਪਾਲ ਕੌਰ ਜੀ ਦੀ ਆਤਮਿਕ ਸ਼ਾਂਤੀ ਵਾਸਤੇ
ਪਰਿਵਾਰ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਦੀਵ ਕਾਲ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਬੱਚਾ ਬਲਜਿੰਦਰ ਸਿੰਘ ਮੁਲਤਾਨੀ ਦੇ ਜਨਮ ਦਿਨ ਦੀ ਅਰਦਾਸ ਹੈ। ਗਰੀਬ ਨਵਾਜ ਆਪ ਜੀ ਨੇ ਕਿਰਪਾ ਕਰਨੀ ਬੱਚੇ ਨੂੰ ਲੰਮੀ ਆਰਬਲਾ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ, ਸੰਗਤ ਦੀ ਦਾਤ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਇਸ ਵਕਤ ਆਪ ਜੀ ਦੀ ਕਿਰਪਾ ਸਦਕਾ ਦੀਵਾਨਾਂ ਦੀ ਸੰਪੂਰਨਤਾ ਹੈ। ਆਪ ਜੀ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਦੀ ਗਰੀਬ ਨਵਾਜੀ ਕਰੋ ਅਤੇ ਉਪਰੰਤ ਦੁਪਹਿਰੋਂ ਬਾਅਦ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਬੀਰ ਬਾਜ ਬੇਨਤੀ ਚਾਉ ਪਈ, ਹਮਰੀ ਕਰੋ ਹਾਦੈ ਰਚਾ, ਪੂਰਨ ਉਚਿਤ ਕੀ ਇੱਛਾ। ਸਭ ਚਰਨ ਮਨ ਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸਰ ਹੈ ਤੁਮ ਕਾਵੋ, ਆਪ ਹਾਦੈ ਮੂਹੇ ਬਚਾਵੋ। ਸੁਖੀ ਵਸੈ ਮੋਰੋ ਪੁਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਆ, ਸਭ ਭੈਰਨ ਕੋ ਆਸ ਸੰਗਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਅਵਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਤੁਮ ਜੋ ਸਤਰ ਹਮਾਰੇ ਮਾਰੀਏ। ਆਪ ਹਾਜੈ ਮੁਜੈ ਭਰੀਆ, ਮਰਨ ਕਾਲ ਕਾ ਤ੍ਰਾਸ ਨਿਵਰੀਆ। ਹੁਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੋ ਕਰੇ ਓ ਰੱਛਾ। ਰਾਖ ਲੈ ਮੋਏ ਰੱਖ ਨੁਹਾਰੇ, ਸਾਹਿਬ ਸੰਸ ਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪ੍ਰਚੁਰ ਦਸ ਕੰਤਾ। ਕਾਲ ਪੈ ਬ੍ਰਹਮਾ ਬਭੁ ਧਰਾ, ਕਾਲ ਪਾਏ ਸਿਵ ਜੂ ਅਵਤਾਰਾ। ਕਾਲ ਪਾਏ ਕਿਰਪਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਤੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਸਵਨ ਜਵਨ ਕਾਲ ਸਭ ਜਗਤ ਬਣਾਇਓ, ਦੇਵ ਦਾ ਦਰਸ਼ਨ ਬਜਾਇਓ। ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਤੀ ਕੋ ਹਮਾਰੀ, ਜਗਤ ਸਰਦਾ ਜੀ ਸਤਵਾਰੀ। ਸਿਵਕਨ ਕੋ ਸਭ ਗੁਣ ਸੁਖ ਜੀ, ਸਤਰਨ ਕੋ ਭਲ ਮੋਹ ਬਦ ਜੀਓ। ਘਟ ਘਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚੜੇ ਅਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਰਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬੁਦ ਕਰਕ ਕਰਾ ਕਰ ਤਾਰਾ, ਪ੍ਰਜਾ ਧਰਤਵ ਜੇ ਅਪਾਰਾ। ਜਮਿਆ ਕਰ ਕਰ ਹੋ ਕਬੂ, ਤੁਮ ਮੈਂ ਮਿਲ ਦੇ ਕਰ ਸਕੂੰ। ਜੇਤੇ ਬਦਨ ਸੇ ਸੁਖ ਧਾਰੈ, ਆਪ ਆਪਣੀ ਰੂਝ ਉਚਾਰੈ। ਤੁਮ ਸਭੀ ਤੇ ਰਹਿਤ ਨਿਰਾਲਮ, ਜਾਨਕ ਦੇਵ ਭੇਰੇ ਹਰੇ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦਿ ਨਿਰਨਲ ਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਗੋ ਭਿਉਨ ਪਾਵਤ ਵੇਦਾ। ਤਾਕੋ ਕਰ ਪਾਹਨ ਮਾਨਸ ਮਹਾਂ ਮੂੜ ਕਰ ਭੇਦਨਾ, ਜਾਨਕ ਮਹਾਂਦੇਵ ਕੋ ਕੈਸੇ ਦਾਸੇ। ਨਿਰੰਕਾਰ ਕਾ ਜੀਵਿਤ ਨਹਿ ਭਿਵ, ਆਪ ਆਪ ਨੀ ਬੁਧ ਹੈ ਜੇਤੀ। ਵਰਨ ਭਿੰਨ ਭਿੰਨ ਤੋਏ ਤੇਤੀ, ਤੁਮਰਾ ਰਖਾ ਨਾ ਜਾਇ ਬਸਾਰਾ। ਕਿਵਤ ਜੈ ਪ੍ਰਥਮ ਸੰਸਾਰਾ, ਏਕੈ ਰੂਪਨ ਰੂਪ ਸਰੂਪਾ। ਰੰਗ ਭਿਉ ਰਾਮ ਕਹੀ ਧੂਪਾ, ਅੰਡਰ ਦੇਸ਼ ਤਰੀਕੀ ਰੁਪਜ ਕਨ ਬਹੁ ਰਜਨੀ। ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਪੇ ਸੰਕਰੇ ਬੈਠਾ। ਸਿਗਰੀ ਸਿੰਘ ਦਿਖਾਏ ਚੰਬੋ ਵਾਜੂਗਾ, ਸਰੂਪ ਸਿੰਘ ਅੰਭਾਵ। ਅਮਰ ਅੱਛਾ ਮੇਰੀ ਤੁਮ ਕਰੋ, ਸਿੱਖ ਬਾਰ ਸਿੱਖ ਸੰਘਰੋ। ਦੂਜੇ ਤੇ ਉੱਠ ਬਦਬਦ ਪਾਤਾ, ਸਕਲ ਮੇਰੀ ਤੋਰਨ ਕਰਤਾ। ਜੇ ਸੋਚਾ ਸਰਨੀ ਪਰੇ, ਜਿਨਕੇ ਜਿਸ ਦੁੱਖ ਹਵੇ ਮਰੇ। ਪੁਰਖ ਜਮਨ ਭਗ ਪਰੇ ਤਿਹਾਰੇ, ਜਿਨਕੇ ਤੁਮ ਸੰਕਟ ਸਮਟਾਰੇ। ਜੋ ਕਲ ਕੋ ਇੱਕ ਬਾਰ ਤੇ ਆਏ ਹੈ, ਤਾਕੇ ਕਾ ਨਿਕਟ ਨਹੀਂ ਆਏ ਹੈ। ਰਚਾ ਹੋਏ ਤਾਂ ਸਭ ਗੱਲ ਆ, ਦੂਸਰੇ ਤੇ ਤੁਤ ਗੱਲ ਆ। ਕਿਰਪਾ ਦੁਸ਼ਟਨ ਜਾਹ ਨਿਹਾਰੋ, ਤਾਕੇ ਤਾਪ ਤਨਕ ਮੋਹਾਰੋ। ਵਿਦ ਸਿੱਧ ਕਰਮੋ ਸਭ ਹੋਈ, ਦੁਸ਼ਚਾ ਚੋ ਸਕੇ ਨਾ ਕੋਈ। ਏਕ ਬਾਰ ਜਿਨ ਸਮੇਂ ਸੰਭਾਰਾ, ਕਾਲ ਪਾਸੇ ਤਾਂ ਉਬਾਰਾ। ਜਿੰਦਰ ਨਾਮ ਤੇ ਹਾਰ ਰੁਕਾ, ਦਾਰਕ ਦੁਸ਼ ਲੋਕ ਤੇ ਰਾਹ। ਖੜਕ ਕੇ ਤੁਮੈ ਸ਼ਰਨ ਤੇ ਹਾਰੀ, ਆਪ ਹਾਂ ਦੇ ਲਿਹੋ ਸਾਰੀ। ਸਰਬ ਠਰਮੋ ਸਹਾਈ, ਦੁਸ਼ ਲੋਕ ਤੇ ਲਿਹੋ ਬਚਾਈ। ਖੜਕ ਕੇ

ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਦ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਨੇ ਮਹਾਨ ਕਿਰਪਾ ਕੀਤੀ, ਦੀਵਾਨਾਂ ਦੀ ਸੰਪੂਰਨਤਾ ਹੋਈ ਉਪਰੰਤ ਆਪ ਜੀ ਕੇ ਪਾਵਨ ਪਵਿੱਤਰ ਸਰੂਪ ਦੀ ਟਹਿਲ ਸੇਵਾ ਕੀਤੀ ਗਈ, ਚੌਪੀ ਸਾਹਿਬ ਬਾਣੀ ਦੇ ਪਾਠ ਕੀਤੇ ਗਏ। ਗਰੀਬ ਨਿਵਾਜ ਆਪ ਜੀ ਕੀ ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ ਦਾਸਰਿਆਂ ਪਾਸੋਂ ਹੋਈਆਂ ਭੁੱਲਾਂ ਖਿਮਾਂ ਚਿਤਾਰ ਦੇਣੀਆਂ, ਗਰੀਬ ਨਿਵਾਜ ਕਿਰਪਾ ਕਰਨੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ। ਇਸ ਵਕਤ ਆਪ ਜੀ ਕਿਰਪਾ ਕਰੋ, ਪਾਵਨ ਨਿਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪੈਂਡੇ ਵਿੱਚ ਅੰਗ ਸੰਗ ਸਹਾਈ ਹੋਣਾ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕਿਸੇ ਨੇ ਥੱਲੇ ਕਾਰ ਲਾਈ ਹੈਗੀ ਰਾਹ ਦੇ ਵਿੱਚ ਅਤੇ ਕੀ ਚੱਕਰ ਲੱਗਾ ਜੀ ਉੱਥੇ? ਉਹਨੂੰ ਟੋ ਕੀਤਾ ਜਾ ਰਿਹਾ ਜਲਦੀ। ਹੋਂਡਾ ਗੱਡੀ ਹੈਗੀ ਆ ਜਿਹਦੀ ਵੀ ਹੈਗੀ, ਰਾਹ ਰੋਕ ਕੇ ਖੜੀ ਆ। ਇਹ ਸੇਵਾ ਰਾਹ ਦਿਓ ਤੁਸੀਂ ਜਾ ਕੇ ਫਟਾਫਟ, ਨਹੀਂ ਤਾਂ ਉਹ ਟੋ ਹੋ ਜਾਣੀ ਹੁਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡਾ ਗੁਰੂ ਨਾਨਕ ਖਾਲਸਾ ਸਕੂਲ ਦਾ ਅਸੈਂਬਲੀ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਜਿਹੜੀ ਸੰਗਤ ਆ ਰਹੀ ਹੈ ਮੱਥਾ ਟੇਕਣ ਲਈ ਜਾਂ ਦੀਵਾਨ ਵਿੱਚ ਜੁੜਨ ਲਈ, ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਉੱਪਰ ਦੀਵਾਨ ਸਜਣੇ ਨੇ ਔਨ ਮਾਈ ਲੈਫਟ ਸਾਈਡ, ਸੋ ਤੁਸੀਂ ਉੱਥੇ ਜਾ ਕੇ ਕੀਰਤਨ ਦਾ ਵੀ ਆਨੰਦ ਮਾਣ ਸਕਦੇ ਹੋ, ਦੇਖ ਵੀ ਲੈ ਸਕਦੇ ਹੋ ਅਤੇ ਦੀਵਾਨਾਂ ਵਿੱਚ ਜੁੜ ਸਕਦੇ ਹੋ। ਇੱਥੇ ਹੁਣ ਖਾਲਸਾ ਸਕੂਲ ਦਾ ਪ੍ਰੋਗਰਾਮ ਹੋਏਗਾ ਅਤੇ ਪੇਰੈਂਟਸ ਅਤੇ ਬੱਚਿਆਂ ਨੂੰ ਬੇਨਤੀ ਹੈਗੀ ਹੈ ਭਾਈ ਸਾਹਿਬ ਜੀ ਦੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਾਣਾ ਨਾ, ਥੋੜ੍ਹੀ ਅਨਾਊਂਸਮੈਂਟਸ ਹੈਗੀਆਂ ਨੇ ਅੱਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।

0: ਸ਼ਾਬਾਸ਼ ਸਾਰੀਆਂ ਸੰਗਤਾਂ ਦਾ, ਬੱਚਿਆਂ ਦਾ, ਸਾਰਿਆਂ ਦਾ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੇਰੈਂਟਸ ਐਂਡ ਸਟੂਡੈਂਟਸ, ਹਾਲੇ ਰੁਕ ਜਾਓ 5 ਮਿੰਟ, ਥੋੜੀ ਅਨਾਊਂਸਮੈਂਟਸ ਹੈਗੀਆਂ ਨੇ ਅੱਜ। ਪਹਿਲੀ ਗੱਲ, ਮੇਰੇ ਕੋਲ ਹੈ ਅਸੈਂਬਲੀ ਸਾਈਨ ਅਪ ਸ਼ੀਟ ਹੈਗੀ ਹੈ। ਅਸੀਂ ਜਿਹੜੇ ਬੱਚੇ ਪਿੱਛੇ ਬੈਠਦੇ ਨੇ ਭਾਈ ਸਾਹਿਬ ਜੀ ਅਤੇ ਉਹਨਾਂ ਦੇ ਜੱਥੇ ਨਾਲ, ਉਹਨਾਂ ਦੇ ਨਾਂ ਲੈ ਰਹੇ ਹੈਗੇ ਹਾਂ, ਅਤੇ ਅਸੀਂ ਉਹਨਾਂ ਦਾ ਫਿਰ ਟੈਸਟ ਕਰਾਂਗੇ। ਅਤੇ ਤੁਸੀਂ ਜੇ ਇੰਟਰਸਟਿਡ ਹੋ ਤਾਂ ਆਪਣਾ ਨਾਂ ਲਿਖਾ ਸਕਦੇ ਹੋ ਇਸ ਸ਼ੀਟ ਦੇ ਉੱਪਰ, ਜਾਂ ਮੈਨੂੰ ਵਟਸਐਪ 'ਤੇ ਵੀ ਤੁਸੀਂ ਭੇਜ ਸਕਦੇ ਹੋ। ਜਿਨ੍ਹਾਂ ਨੇ ਪਹਿਲੇ ਭੇਜੇ ਹੋਏ ਆ ਵਟਸਐਪ 'ਤੇ ਇਨਫੋਰਮੇਸ਼ਨ, ਉਹਨਾਂ ਦੇ ਮੈਂ ਨਾਂ ਐਂਟਰ ਕਰ ਲਿੱਤੇ ਨੇ। ਦੂਜੀ ਗੱਲ, ਕੋਈ ਬੱਚੀ ਜਪਜੀ ਕੌਰ ਢਿੱਲਨ ਆਪਣਾ ਬੈਗ ਉੱਥੇ ਅੰਮ੍ਰਿਤਾ ਜੀ ਕੋਲ ਛੱਡ ਗਈ ਹੈ, ਅਤੇ ਤੁਸੀਂ ਆਪਣਾ ਬੈਗ ਅੰਮ੍ਰਿਤਾ ਆਂਟੀ ਕੋਲੋਂ ਲੈ ਲਓ, ਆ ਕੇ ਉੱਥੇ ਸਾਈਡ 'ਤੇ ਪਿਓ ਹੋਇਆ। ਤੀਸਰੀ ਚੀਜ਼, ਪੇਰੈਂਟਸ ਤੁਹਾਨੂੰ ਸ਼ਾਇਦ ਪਤਾ ਹੋਏ, ਸਾਡੇ ਸੇਵਾਦਾਰ ਗੁਰੂ ਨਾਨਕ ਖਾਲਸਾ ਸਕੂਲ ਦੇ ਮਹਿੰਦਰ ਸਿੰਘ ਜੀ, ਤੁਸੀਂ ਸਾਰਿਆਂ ਨੇ ਉਹਨਾਂ ਨੂੰ ਦੇਖਿਆ ਹੋਣਾ, ਟੀਚਰਸ ਨੇ ਉਹ ਕਲਾਸਰੂਮ ਦੇ ਬੋਰਡ ਉਹੀ ਲਗਾਉਂਦੇ ਸਨ ਆ ਕੇ, ਕੱਲ ਉਹ ਗੁਜ਼ਰ ਗਏ ਨੇ। ਸੋ ਉਹਨਾਂ ਦੀ ਯਾਦ ਵਿੱਚ ਖਾਲਸਾ ਸਕੂਲ ਨੇ ਸਹਿਜ ਪਾਠ ਰੱਖਣਾ ਹੈ ਅੱਜ। ਸਹਿਜ ਪਾਠ ਦਾ ਆਰੰਭ ਹੋਏਗਾ 4:30, ਜਿਹੜੀ ਗੈਲਰੀ ਉਹ ਦਰਸ਼ਨੀ ਦਿਓਰੀ ਦੇ ਉੱਪਰ ਹੈਗੀ ਹੈ, ਜਿਹੜਾ ਕਮੇਟੀ ਦਾ ਆਫਿਸ ਹੈਗਾ ਨਾ ਉਸ ਤੋਂ ਉੱਪਰ, ਫਿਰ ਉੱਥੇ ਸਾਹਮਣੇ ਜੋੜਾ ਘਰ ਹੈ ਅਤੇ ਉਸ ਤੋਂ ਉੱਪਰ ਜਿਹੜੀ ਗੈਲਰੀ ਹੈ ਜਿੱਥੇ ਪੋਸਟਰਸ ਵੀ ਲੱਗੇ ਹੋਏ ਨੇ ਸਿੱਖ ਹੈਰੀਟੇਜ ਦੇ ਉੱਪਰ, ਉੱਥੇ ਸਹਿਜ ਪਾਠ ਦਾ ਆਰੰਭ ਹੋਏਗਾ 4:30। ਸੋ ਸਾਰੀ ਟੀਚਰਸ ਨੂੰ, ਸਾਰੇ ਖਾਲਸਾ ਸਕੂਲ ਦੇ ਸੇਵਾਦਾਰਾਂ ਨੂੰ ਅਤੇ ਸਟਾਫ ਨੂੰ ਬੇਨਤੀ ਹੈ, ਤੁਸੀਂ ਜੁੜੋ ਉਸ ਦੇ ਅੰਦਰ। ਅਤੇ ਉਸੇ ਸੰਬੰਧ ਵਿੱਚ ਜਿਹੜੀ ਦੂਜੀ ਅਨਾਊਂਸਮੈਂਟ ਹੈਗੀ ਹੈ ਕਿ ਮਹਿੰਦਰ ਸਿੰਘ ਅੰਕਲ ਜੀ ਦੇ ਫਿਊਨਰਲ ਲਈ ਜੇ ਕੋਈ ਕੰਟਰੀਬਿਊਟ ਕਰਨਾ ਚਾਹੇ ਤੇ ਗੁਰਮੁਖ ਵੀਰ ਜੀ ਸਾਡੇ QR ਕੋਡ ਕ੍ਰੀਏਟ ਕਰ ਰਹੇ ਨੇ, ਅਤੇ ਉਹ ਅਸੀਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਈਮੇਲ ਜਾਂ ਵਟਸਐਪ ਦੇ ਉੱਪਰ। ਹੁਣ ਲਾਸਟ ਅਨਾਊਂਸਮੈਂਟ ਜਿਹੜੀ ਹੈ, ਸੁਖਦੇਵ ਬੈਨੀਵਾਲ ਵੀਰ ਜੀ ਸ਼ੇਅਰ ਕਰਨਗੇ ਕੁਝ ਗੱਤਕਾ ਦੇ ਪ੍ਰੋਗਰਾਮ ਬਾਰੇ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੇ ਇੱਕ ਜਿਹੜੀ ਤੁਹਾਨੂੰ ਪਿਛਲੇ ਵੀਕ ਤੁਸੀਂ ਦੇਖਿਆ ਹੋਣਾ ਵੀ ਆਪਾਂ ਬੱਚਿਆਂ ਨੂੰ ਸਨਮਾਨਿਤ ਕੀਤਾ, ਇਹ ਜਿਹੜੇ ਗੱਤਕੇ ਦੀਆਂ ਟੀਮਾਂ ਜੌਹਰੇ ਤੇਗ ਜੋ ਇੰਟਰਨੈਸ਼ਨਲ ਕੰਪੀਟੀਸ਼ਨ ਸੀਗਾ ਉਸਦੇ ਵਿੱਚ ਫਸਟ ਆਈਆਂ ਸੀਗੀਆਂ, ਬੋਥ ਜੂਨੀਅਰ ਟੀਮ ਅਤੇ ਸੀਨੀਅਰ ਟੀਮ ਜਿਹੜੀਆਂ ਸੀਗੀਆਂ ਉਹ ਫਸਟ ਆਈਆਂ ਸੀਗੀਆਂ ਸਾਰੇ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ। ਅਤੇ ਆਪਣੇ ਕੋਲ ਬਹੁਤ ਹੀ ਵਧੀਆ ਗੱਤਕੇ ਦਾ ਪ੍ਰੋਗਰਾਮ ਚੱਲ ਰਿਹਾ, ਸੋਮਵਾਰ ਅਤੇ ਮੰਗਲਵਾਰ ਸ਼ਾਮ ਨੂੰ 5:30 ਤੋਂ 7:30। ਅਸੀਂ ਚਾਹੁੰਦੇ ਹਾਂ ਵੀ ਇਸ ਵੇਲੇ ਸਾਡੇ ਕੋਲ ਆਪਾਂ 18 ਬੱਚੇ ਐਂਟਰ ਕੀਤੇ ਸੀਗੇ ਅਤੇ ਜਿਹੜੀਆਂ ਟੀਮਾਂ ਦੇ ਵਿੱਚ ਭਾਗ ਲਿਆ ਸੀਗਾ, 6 ਟੀਮਾਂ ਨੇ ਭਾਗ ਲਿਆ ਸੀਗਾ, 70 ਟੀਮਾਂ ਜਿਹੜੀਆਂ ਇੰਟਰਨੈਸ਼ਨਲ ਤੋਂ ਪਹੁੰਚੀਆਂ ਸਨ ਅਤੇ 6 ਟੀਮਾਂ ਦੇ ਆਪਾਂ ਇੱਥੋਂ ਐਂਟਰ ਕਰਾਈਆਂ ਸੀਗੀਆਂ। ਅਤੇ ਅਸੀਂ ਚਾਹੁੰਦੇ ਹਾਂ ਵੀ ਹੋਰ ਬੱਚੇ ਜੋ ਸਿੱਖ ਵਿਰਸਾ ਹੈ ਗੱਤਕਾ ਉਹ ਬੱਚੇ ਸਿੱਖਣ ਉਸ ਨੂੰ ਜ਼ਰੂਰ। ਅਤੇ ਆਪਣੇ ਕੋਲ ਮੇਰੇ ਖਿਆਲ 600 ਦੇ ਲਾਗੇ ਬੱਚੇ ਹਨ, ਪਰ ਉਸ ਦੇ ਵਿੱਚ ਜਿਹੜੇ ਭਾਗ ਲੈਂਦੇ ਹਨ ਇਸ ਵੇਲੇ ਸਾਡੇ ਕੋਲ ਮੇਰੇ ਖਿਆਲ 30-40 ਦੇ ਲਾਗੇ ਹੈ ਜੀ। ਸੋ ਅਸੀਂ ਚਾਹੁੰਦੇ ਕਿ ਹਰੇਕ ਬੱਚਾ ਸਿੱਖ ਵਿਰਸੇ ਨੂੰ ਸਿੱਖੇ ਅਤੇ ਉਸ ਦੇ ਵਿੱਚ 6 ਸਾਲ ਦੀ ਉਮਰ ਤੋਂ ਲੈ ਕੇ ਅਡਲਟ ਤਾਈਂ ਤੁਸੀਂ ਕੋਈ ਵੀ ਉਸ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਉਸ ਦੇ ਵਿੱਚ ਲੈ ਕੇ ਆਇਆ ਕਰੋ। ਸ਼ਾਮ ਨੂੰ ਸੋਮਵਾਰ ਅਤੇ ਮੰਗਲਵਾਰ 5:30 ਤੋਂ 7:30 ਕਲਾਸ ਹੁੰਦੀ ਹੈ ਇੱਧਰ ਬਾਸਕਟਬਾਲ ਕੋਰਟ ਦੇ ਲਾਗੇ, ਅਤੇ ਇਹੋ ਬੇਨਤੀ ਕਰਨੀ ਸੀਗੀ। ਅਸੀਂ ਜ਼ਰੂਰ ਖਾਲਸਾ ਸਕੂਲ ਦਾ ਇੱਕ ਮੇਬੀ ਆਉਂਦੇ ਸਾਲ ਦੇ ਵਿੱਚ ਅਫੀਸ਼ੀਅਲ ਪ੍ਰੋਗਰਾਮ ਵੀ ਅਨਾਊਂਸ ਕਰਾਂਗੇ ਜਿਸ ਦੇ ਵਿੱਚ ਸਾਰੇ ਬੱਚੇ ਅਫੀਸ਼ੀਅਲ ਤੌਰ 'ਤੇ ਕਲਾਸ ਦੇ ਤੌਰ 'ਤੇ ਹਿੱਸਾ ਲੈ ਸਕਿਆ ਕਰਨਗੇ। ਜੇ ਤੁਹਾਨੂੰ ਲੱਗਦਾ ਵੀ ਸਾਡੇ ਕੋਲ ਬੱਚੇ ਜ਼ਿਆਦਾ ਹੋ ਜਾਂਦੇ ਵੀ ਉਹ ਵੀਕਡੇ 'ਚ ਨਹੀਂ ਆ ਸਕਦੇ ਅਤੇ ਆਪਾਂ ਨੂੰ ਕੋਈ ਹੋਰ ਦਿਨ ਦੀ ਵੀ ਲੋੜ ਆ, ਉਹ ਵੀ ਅਰੇਂਜ ਕਰ ਸਕਦੇ ਹਾਂ ਆਪਾਂ। ਸੋ ਪਰ ਇਸ ਵੇਲੇ ਜਿਹੜੀ 5:30 ਤੋਂ 7:30 ਸਾਰੇ ਪੇਰੈਂਟਸ ਨੂੰ ਬੇਨਤੀ ਆ ਵੀ ਜੇ 6 ਸਾਲ ਤੋਂ ਉੱਤੇ ਬੱਚਾ ਹੈ ਉਸ ਕਲਾਸ ਦੇ ਵਿੱਚ ਤੁਸੀਂ ਜ਼ਰੂਰ ਲੈ ਕੇ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਥੈਂਕ ਯੂ ਸੁਖਦੇਵ ਵੀਰ ਜੀ ਫੋਰ ਗਿਵਿੰਗ ਅਸ ਦਿਸ ਇਨਫੋਰਮੇਸ਼ਨ। I just want to say ki kuch bacche jehde gatka vich hage ne oh hun sade teachers vi ban gaye ne young teachers te oh competitions vich vi participate karde ne ek do samne baithe hoye vi hage ne itthe so please usi apne bachiyan nu enroll karao te next we can go to classes waheguru ji ka khalsa waheguru ji ki fateh
3: करना
1: ਬਾਅਦ ਵਿੱਚ ਪੇਰੈਂਟਸ ਆਉਂਦੇ ਹੀ ਅਸੈਂਬਲੀ ਦੇ ਪਹਿਲੇ ਕੋਈ ਆਉਂਦਾ ਨਹੀਂ I have laser tag. You can skip the email.